ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸਾਏ ਸੋ ਹੋਤ ਨਿਦਾਨ।

ਅਹੰਤਾ ਸੁਖ ਰਾਸ ਤਾ ਕਉ ਬਿਘਨ ਨ ਕਉ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਏ, ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤਾਵੇ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ, ਰਿਆਇਤ ਦੇਖ ਦੇਖ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਣ ਦੇ ਤੋਟ ਨਾ ਆਵੇ, ਅਗਣਤ ਭਰੇ ਭੰਡਾਰ, ਸਤਿਗੁਰੂ ਜੀ ਆਪ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਆਪ ਜੀਆਂ ਦੇ ਦਰ ਘਰ ਦੇ ਸੇਵਕ ਸਵਰਗਵਾਸੀ ਸਰਦਾਰ ਗੁਰਿੰਦਰ ਸਿੰਘ ਜੀ, ਬੀਬੀ ਬਲਜਿੰਦਰ ਕੌਰ ਉੱਪਲ, ਤਿਨ੍ਹਾਂ ਦੇ ਸਪੁੱਤਰ ਸਰਦਾਰ ਸ਼ਰਨਦੀਪ ਸਿੰਘ ਉੱਪਲ, ਬੀਬੀ ਸੁਖਵੀਰ ਕੌਰ ਉੱਪਲ ਨੂੰ ਸਤਿਗੁਰੂ ਜੀ ਆਪ ਜੀ ਨੇ ਬਖਸ਼ਿਸ਼ਾਂ ਕਰਕੇ ਬੇਟੀ ਸਰਬਤ ਕੌਰ ਉੱਪਲ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਮੂਹ ਉੱਪਲ ਪਰਿਵਾਰ ਅਤੇ ਬੱਚੀ ਦੇ ਨਾਨਾ ਸਰਦਾਰ ਅਮਰਜੀਤ ਸਿੰਘ ਜੀ ਕਾਲੋਂ, ਨਾਨੀ ਬੀਬੀ ਜਸਵਿੰਦਰ ਕੌਰ ਕਾਲੋਂ, ਸੇਵਕ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਆਪ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਗੁਰੂ ਗਰੀਬ ਨਿਵਾਜ ਪਿਤਾ ਜੀਓ, ਆਪ ਜੀ ਦੀਆਂ ਬਖਸ਼ਿਸ਼ਾਂ ਹੋਈਆਂ ਹਨ। ਸਤਿਗੁਰੂ ਜੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਪਣੇ ਸੇਵਕ ਪਰਿਵਾਰਾਂ
ਅਤੇ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ। ਸਤਿਗੁਰੂ ਜੀ ਕਿਰਪਾ ਕਰਨੀ, ਉੱਪਲ ਪਰਿਵਾਰ ਕਾਲੂ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਦੇ ਹੋਏ ਬੱਚੀ ਬੇਟੀ ਸਰਬਤ ਕੌਰ ਉੱਪਲ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ। ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ। ਸਤਿਗੁਰੂ ਜੀ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ। ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਭੇਟ ਕੀਤੇ ਹਨ ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤ ਮਾਣ ਸਤਿਕਾਰ ਬਖਸ਼ਿਸ਼ ਕਰਨੇ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ,

ਜਿਸ ਪਾਸ ਬੈਠਿਆਂ ਸੋਹੀਏ ਸਭਨਾਂ ਦਾ ਵਿਸਾਰ।

कृष्ण गृह आए आनंद मंगल सुख पाए।

ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਹ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਭਾਈ ਸਾਹਿਬ ਜੀ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਜਥੇ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦਾ, ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਬੱਚਿਆਂ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ 24 ਅਕਤੂਬਰ ਨੂੰ ਹੋਵੇਗਾ, ਜਿਸ ਦੀ ਰਜਿਸਟ੍ਰੇਸ਼ਨ ਔਨਲਾਈਨ ਸ਼ੁਰੂ ਹੈ, ਅਤੇ 18 ਅਕਤੂਬਰ ਤੋਂ ਪਹਿਲਾਂ ਆਪਾਂ ਆਪਣੇ ਬੱਚਿਆਂ ਨੂੰ ਇਸ ਮੁਕਾਬਲੇ ਵਾਸਤੇ ਗੁਰਦੁਆਰਾ ਸਾਹਿਬ ਜੀ ਦੀ ਵੈਬਸਾਈਟ www.gurbani.ca 'ਤੇ ਜਾ ਕੇ ਆਪਣੇ ਬੱਚਿਆਂ ਨੂੰ ਇਸ ਮੁਕਾਬਲੇ ਵਾਸਤੇ ਰਜਿਸਟਰ ਕਰਾ ਸਕਦੇ ਹੋ। ਫਿਰ ਦੁਬਾਰਾ ਬੇਨਤੀ ਹੈ ਕਿ ਰਜਿਸਟਰ ਕਰਾਉਣ ਦੀ ਡੈਡਲਾਈਨ ਆਖਰੀ ਤਰੀਕ 18 ਅਕਤੂਬਰ ਹੈ। 18 ਅਕਤੂਬਰ ਤੋਂ ਪਹਿਲਾਂ ਆਪਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਮੁਕਾਬਲੇ ਵਾਸਤੇ ਰਜਿਸਟਰ ਕਰਾਓ, ਤਾਂ ਜੋ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਭਾਗ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਵਨ ਕਵਨ ਗੁਣ ਕਹਿ ਕਹਿ ਗਵਾ, ਤੂੰ ਸਾਹਿਬ ਗੁਣੀ ਨਿਧਾਨਾ,

तुम्हारी शरण तुम्हारी आसा, तुम ही सज्जन सोहिली।

ਸਤਨਾਮ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਗੁਰ

ਦਿਸ਼ਟ ਗੁਰ ਧਿਆਨ ਧਰਾਇਆ। ਧੰਨ ਧੰਨ ਸਤਿਗੁਰ ਸ਼ਬਦ ਧੰਨ, ਧੰਨ ਧੰਨ ਸਤਿਗੁਰ ਸ਼ਬਦ, ਧੰਨ ਸੁਰਤ ਗੁਰ ਗਿਆਨ ਸੁਨਾਇਆ। ਚਰਨ ਕਵਲ ਗੁਰ ਧੰਨ ਧੰਨ, ਧੰਨ ਮਸਤਕ ਗੁਰ ਚਰਣੀ ਲਾਇਆ। ਧੰਨ ਧੰਨ ਗੁਰ ਉਪਦੇਸ਼।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਪਾਵਨ ਦੀਦਾਰ ਕਰਦਿਆਂ ਹੋਇਆ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਦਿਆਂ ਹੋਇਆ ਆਪ ਜੀ ਨੇ ਧੁਰ ਕੀ ਬਾਣੀ ਇਲਾਹੀ ਬਾਣੀ ਦੇ ਕੀਰਤਨ ਰਾਗੀ ਸਾਹਿਬਾਨਾਂ ਦੇ ਪਾਸੋਂ ਸਰਵਣ ਕਰਦਿਆਂ ਹੋਇਆ ਸਤਿਗੁਰੂ ਦੇ ਪਾਵਨ ਬੋਲ ਆਪਣੇ ਹਿਰਦੇ ਅੰਦਰ ਵਸਾਉਣ ਦੇ ਯਤਨ ਕੀਤੇ ਨੇ। ਆਓ ਜਿਵੇਂ ਨਿੱਤਾ ਪ੍ਰਤੀ ਸੰਧਿਆ ਸਮੇਂ ਕੀਰਤਨ ਦੀ ਹਾਜ਼ਰੀ ਦੇ ਨਾਲ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਾਵਨ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਦੇ ਨਾਲ ਵੀ ਜੁੜਦਿਆਂ ਹੋਇਆ ਸਤਿਗੁਰੂ ਜੀ ਦੇ ਪਾਵਨ ਦਰ ਕਰਦਾ ਉਪਦੇਸ਼ ਸਾਂਝਾ ਕਰਨ ਦਾ ਯਤਨ ਕੀਤਾ ਜਾਂਦਾ ਹੈ। ਸੋ ਅੱਜ ਵੀ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਭਾਈ ਸਾਹਿਬ ਜੀ ਦੀ ਰਚਨਾ ਨੂੰ ਵਿਚਾਰਨ ਦਾ ਸਮਾਂ ਜੋ ਸਤਿਗੁਰਾਂ ਨੇ ਬਖਸ਼ਿਆ ਹੈ ਉਹਦੇ ਅਨੁਸਾਰ ਇਹਨਾਂ ਪਾਵਨ ਪੌੜੀਆਂ ਦੇ ਅੰਦਰ ਭਾਈ ਜੀ ਦੇ ਬਚਨਾਂ ਦੇ ਵਿੱਚ ਜੋ ਸਤਿਗੁਰੂ ਦਾ ਸਿਧਾਂਤ ਉਹਨਾਂ ਨੇ ਉਦਾਹਰਨਾਂ ਦੇ ਦੇ ਕੇ ਸਮਝਾਇਆ ਉਹਨੂੰ ਵਿਚਾਰਨ ਦਾ ਯਤਨ ਕਰੀਏ। ਅੱਜ ਦੇ ਜੋ ਪਾਵਨ ਉਪਦੇਸ਼ ਭਾਈ ਗੁਰਦਾਸ ਜੀ ਨੇ ਸਾਨੂੰ ਸਰਵਣ ਕਰਵਾਇਆ ਹੈ ਉਹ ਆਪ ਜੀ ਨੇ ਪੌੜੀ ਦੇ ਰੂਪ ਅੰਦਰ ਹੁਣੇ ਹੀ ਇਸ ਪਾਠ ਦੀ ਸਾਂਝ ਪਾਈ ਹੈ। ਇਹ ਪੌੜੀ 12 ਨੰਬਰ ਵਾਰ ਦੇ ਵਿੱਚ 19ਵੀਂ ਪੌੜੀ ਦਾ ਅੱਜ ਆਪਾਂ ਮਿਲ ਵੇ ਬੈਠ ਕੇ ਵਿਚਾਰ ਕਰਕੇ ਜੋ ਸਤਿਗੁਰੂ ਦੇ ਘਰ ਦਾ ਉਪਦੇਸ਼ ਬਖਸ਼ਿਆ ਉਹਨੂੰ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਹੈ। ਅੱਜ ਦੇ ਇਹ ਪੌੜੀ ਦੇ ਪਾਠ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਮਹਾਨਤਾ ਅਤੇ ਗੁਰੂ ਦੇ ਹੁਕਮ ਵਿੱਚ ਚੱਲਣ ਵਾਲੇ ਗੁਰਸਿੱਖ ਦੇ ਪਰ ਉਪਕਾਰੀ ਜੀਵਨ ਦੀ ਸੁਲਭਤਾ ਕਰਦਿਆਂ ਬੇਅੰਤ ਉਦਾਹਰਨਾਂ ਦੇ ਕੇ ਸਮਝਾਇਆ ਹੈ। ਭਾਈ ਸਾਹਿਬ ਜੀ ਆਰੰਭਤਾ ਦੇ ਵਿੱਚ ਇਹ ਪਾਵਨ ਬਚਨ ਸਾਡੇ ਨਾਲ ਸਾਂਝੇ ਕਰਦੇ ਨੇ। ਧੰਨ ਗੁਰੂ ਗੁਰ ਸਤਿਗੁਰ ਧੰਨ ਗੁਰੂ ਗੁਰਸਿੱਖ ਧੰਨ ਆਦਿ ਪੁਰਖ ਆਦੇਸ਼ ਕਰਾਇਆ। ਇੱਥੇ ਹੁਣ ਪਹਿਲੇ ਨੰਬਰ 'ਤੇ ਗੁਰਾਂ ਦੀ ਧੰਨਤਾ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ ਨੇ ਕਿ ਧੰਨ ਗੁਰੂ, ਗੁਰੂ ਜੀ ਧੰਨਤਾ ਦੇ ਯੋਗ ਨੇ। ਅਤੇ ਨਾਲ ਫਿਰ ਇਹ ਵੀ ਦੱਸਿਆ ਗੁਰਸਿੱਖ ਧੰਨ, ਗੁਰੂ ਦਾ ਸਿੱਖ ਵੀ ਧੰਨਤਾ ਦੇ ਯੋਗ ਹੈ। ਅਤੇ ਨਾਲ ਦੱਸਿਆ ਆਦਿ ਪੁਰਖ ਆਦੇਸ਼ ਕਰਾਇਆ, ਆਦੇਸ਼ ਦਾ ਭਾਵ ਹੁੰਦਾ ਨਮਸਕਾਰ। ਜਿਵੇਂ ਇਹਦੇ ਨਾਲ ਦੇ ਅਸੀਂ ਕਈ ਸ਼ਬਦ ਹੋਰ ਵੀ ਪੜ੍ਹਦੇ ਹਾਂ, ਮੱਥਾ ਟੇਕਣਾ, ਨਮਸਕਾਰ ਕਰਨੀ, ਆਦੇਸ਼ ਸ਼ਬਦ ਵੀ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ। ਆਦੇਸ਼ ਤਿਸੈ ਆਦੇਸ਼, ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇਸੇ ਤਰ੍ਹਾਂ ਹੀ ਨਮਸਕਾਰ ਸ਼ਬਦ ਵੀ, ਡੰਡੌਤ ਸ਼ਬਦ ਵੀ ਅਸੀਂ ਵਰਤਦੇ ਹਾਂ। ਅਤੇ ਨਮਸਕਾਰ ਕਰਦਿਆਂ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਉਹ ਗੁਰੂ ਦੇ ਸਿੱਖਾਂ ਦੇ ਅੰਦਰਲੀ ਭਾਵਨਾ ਇਹ ਹੁੰਦੀ ਕਿ ਅਸੀਂ ਪਰਮਾਤਮਾ ਨੂੰ ਨਮਸਕਾਰ ਕਰਨੀ ਹੈ, ਡੰਡੌਤ ਕਰਨੀ ਹੈ, ਵੰਦਨਾ ਕਰਨੀ ਹੈ, ਮੱਥਾ ਟੇਕਣਾ ਹੈ। ਉੱਥੇ ਫਿਰ ਵੱਖ ਵੱਖ ਪ੍ਰਮਾਣਾਂ ਦੇ ਦੁਆਰਾ ਸਤਿਗੁਰੂ ਜੀ ਇਹ ਸ਼ਬਦ ਵਰਤਦੇ ਨੇ। ਜਿਵੇਂ ਇੱਕ ਸ਼ਬਦ ਅਸੀਂ ਬਚਨ ਮੁੱਖ ਵਾਕ ਦੇ ਅੰਦਰ ਪੜ੍ਹਦੇ ਹਾਂ, ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਹੈ, ਨਮਸਕਾਰ ਡੰਡੌਤ ਵੰਦਨਾ ਅਨਕਬਾਰ ਜਾਉਂ ਬਾਰ ਹੈ।
ਉੱਥੇ ਨਮਸਕਾਰ ਦੀ ਅਤੇ ਡੰਡਾਉਤ ਬੰਧਣਾ ਦੀ ਗੱਲ ਕੀਤੀ ਹੈ। ਡੰਡਾਉਤ ਬੰਧਨ ਦਾ ਭਾਵ ਹੁੰਦਾ ਡੰਡੇ ਦੇ ਵਾਂਗ ਬਿਲਕੁਲ ਪੇਟ ਦੇ ਭਾਰ ਸਿੱਧੇ ਤੌਰ 'ਤੇ ਜਿਹੜਾ ਮੱਥਾ ਟੇਕਣਾ, ਇਹਨੂੰ ਡੰਡਾਉਤ ਕਿਹਾ ਜਾਂਦਾ। ਅਤੇ ਨਮਸਕਾਰ ਦੀ ਆਪਾਂ ਹੁਣੇ ਗੱਲ ਕੀਤੀ ਕਿ ਨਮਸਕਾਰ ਕਰਨੀ, ਮੱਥਾ ਟੇਕਣਾ, ਜਾਂ ਵੱਖ ਵੱਖ ਧਰਮਾਂ ਦੇ ਅੰਦਰ ਇਹਦੇ ਹੋਰ ਵੀ ਸ਼ਬਦ ਨੇ। ਅਤੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਕਿ ਗੁਰੂ ਧੰਨ ਹੈ ਅਤੇ ਗੁਰੂ ਦਾ ਸਿੱਖ ਵੀ ਧੰਨ ਹੈ। ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਅਤੇ ਗੁਰੂ ਇਸ ਕਰਕੇ ਧੰਨ ਹੈ ਕਿਉਂਕਿ ਗੁਰੂ ਜੀ ਆਪ ਪਰਮਾਤਮਾ ਦੇ ਨਾਲ ਮਿਲੇ ਹੋਏ ਨੇ ਅਤੇ ਉਹ ਗੁਰੂ ਦੇ ਸਿੱਖ ਦਾ ਵੀ ਜੀਵਨ ਉਚੇਰਾ ਕਰਦੇ ਨੇ, ਉਹਨੂੰ ਪਰਮਾਤਮਾ ਦੇ ਨਾਲ ਜੋੜ ਕੇ ਆਦਿ ਪੁਰਖ ਆਦੇਸ਼ ਕਰਾਇਆ ਕਿ ਨਮਸਕਾਰ ਕਰਨ ਦੀ ਜਾਚ ਦੱਸਦੇ ਨੇ ਰੱਬ ਨੂੰ ਕਿ ਨਮਸਕਾਰ ਕਿਵੇਂ ਕਰਨੀ, ਰੱਬ ਨੂੰ ਮੱਥਾ ਕਿਵੇਂ ਟੇਕਣਾ ਹੈ, ਰੱਬ ਨੂੰ ਸਲਾਮ ਕਿਵੇਂ ਕਰਨੀ ਹੈ। ਇਹ ਸਾਰੇ ਗੁਣ ਜਿਹੜੇ ਇਹ ਗੁਰਬਾਣੀ ਦੇ ਵਿੱਚੋਂ ਸਾਨੂੰ ਮਿਲਦੇ ਨੇ ਕਿ ਜਿਵੇਂ ਹੁਣੇ ਹੀ ਆਪਾਂ ਬਚਨ ਪੜ੍ਹੇ ਨੇ ਕਿ ਸਤਿਗੁਰੂ ਨੇ ਸਾਨੂੰ ਦੱਸਿਆ ਕਿ ਮਾਲਕ ਅਕਾਲ ਪੁਰਖ ਨੂੰ ਨਮਸਕਾਰ ਕਿਵੇਂ ਕਰਨੀ, ਆਦੇਸ਼ ਦਿਸੇ ਆਦੇਸ਼। ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਜੀ ਦੇ ਵਿੱਚ ਹੀ ਸਮਝਾਉਂਦੇ ਕਿ ਉਸ ਅਕਾਲ ਪੁਰਖ ਨੂੰ ਆਦੇਸ਼ ਹੈ, ਨਮਸਕਾਰ ਹੈ, ਕਿਉਂਕਿ ਇੱਕ ਹੁੰਦਾ ਆਦੇਸ਼ ਜਿਹੜਾ ਆਪਾਂ ਹੁਕਮ ਕਰਨਾ, ਇੱਕ ਹੁੰਦਾ ਆਦੇਸ਼ ਨਮਸਕਾਰ ਕਰਨਾ। ਕਿ ਉਸ ਅਕਾਲ ਪੁਰਖ ਨੂੰ ਨਮਸਕਾਰ ਹੈ, ਕਿਹਨੂੰ ਜੀ? ਆਦਿ ਅਨੀਲ ਅਨਾਦ ਅਨਾਹਤ, ਜੋ ਆਦਿ ਤੋਂ ਹੀ ਹੈ, ਜੋ ਅਨੀਲ ਹੈ, ਜੋ ਅਨਾਹਤ ਪਰਮਾਤਮਾ ਹੈ, ਜੋ ਅਗੋਚਰ ਹੈ, ਉਸ ਅਕਾਲ ਪੁਰਖ ਨੂੰ ਨਮਸਕਾਰ ਹੈ। ਅਤੇ ਜਦੋਂ ਅਸੀਂ ਇੱਕ ਹੋਰ ਬਚਨ ਪੜ੍ਹਦੇ, ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਉੱਥੇ ਵੀ ਸਰਬ ਕਲਾ ਸਮਰੱਥ ਅਕਾਲ ਪੁਰਖ ਨੂੰ ਡੰਡਾਉਤ ਬੰਧਨ ਦਾ ਜ਼ਿਕਰ ਕੀਤਾ। ਡੰਡਾਉਤ ਬੰਧਨ ਅਨਕਬਾਰ, ਇੱਕ ਵਾਰੀ ਨਹੀਂ ਅਨੇਕਾਂ ਵਾਰੀ, ਵਾਰ ਵਾਰ ਮੇਰੀ ਨਮਸਕਾਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ। ਜਿੱਥੇ ਸਿੱਖ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਨੀ ਹੈ, ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਕਿ ਗੁਰੂ ਨੂੰ ਵੀ ਨਮਸਕਾਰ ਸਿੱਖ ਕਰਦਾ ਹੈ। ਅਸੀਂ ਜਦੋਂ ਬਚਨ ਪੜ੍ਹਦੇ ਹਾਂ ਪਹਿਲੀ ਵਾਰ ਦੇ ਅੰਦਰ ਹੀ ਭਾਈ ਸਾਹਿਬ ਜੀ ਜ਼ਿਕਰ ਕਰਦੇ, ਨਮਸਕਾਰ ਗੁਰਦੇਵ ਕਉ ਸਤਨਾਮ ਜਿਸ ਮੰਤਰ ਦਰੜਾਇਆ। ਮੇਰੀ ਉਸ ਗੁਰੂ ਨੂੰ ਨਮਸਕਾਰ ਹੈ ਜਿਸ ਗੁਰੂ ਨੇ ਮੈਨੂੰ ਵਾਹਿਗੁਰੂ ਦਾ ਵਾਹਿਗੁਰੂ ਮੰਤਰ, ਅਕਾਲ ਪੁਰਖ ਦਾ ਮੰਤਰ ਜਾਪ ਜਿਹੜਾ ਉਹ ਮੈਨੂੰ ਸਰਵਣ ਕਰਵਾਇਆ, ਮੇਰੇ ਹਿਰਦੇ ਦੇ ਅੰਦਰ ਵਸਾ ਦਿੱਤਾ, ਦ੍ਰਿੜ ਕਰ ਦਿੱਤਾ, ਟਿਕਾ ਦਿੱਤਾ। ਕਿਉਂਕਿ ਵਾਹਿਗੁਰੂ ਦੇ ਨਾਲ ਜਦੋਂ ਜੁੜਦੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਵਾਹਿਗੁਰੂ ਦਾ ਜਾਪ ਕਰਦਿਆਂ ਅੰਦਰ ਹਉਮੈ ਖੋਈ ਜਾਂਦੀ, ਖਤਮ ਹੋ ਜਾਂਦੀ ਹੈ, ਹਉਮੈ ਦਾ ਖਾਤਮਾ ਹੁੰਦਾ ਹੈ ਜਿਵੇਂ ਵਾਹਿਗੁਰੂ ਸਿਮਰਨ ਦੇ ਨਾਲ ਜੁੜਦੇ। ਅਤੇ ਸਤਿਗੁਰੂ ਜੀ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਕਿ ਇਹ ਜੋ ਹਉਮੈ ਨੂੰ ਖਤਮ ਕਰਨ ਵਾਲਾ ਮੰਤਰ ਹੈ ਵਾਹਿਗੁਰੂ ਜੀ, ਇਹ ਮੈਨੂੰ ਗੁਰਾਂ ਨੇ ਬਖਸ਼ਿਆ, ਗੁਰੂ ਦੇ ਰਾਹੀਂ ਮੈਨੂੰ ਇਹ ਮੇਰੇ ਹਿਰਦੇ ਵਿੱਚ ਟਿਕਿਆ ਹੈ। ਜਦੋਂ ਇੱਕ ਬਚਨ ਅਸੀਂ ਹੋਰ ਪੜ੍ਹਦੇ ਹਾਂ ਉੱਥੇ ਵੀ ਸਤਿਗੁਰੂ ਸਮਝਾਉਂਦੇ ਨੇ, ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੈ ਹਉਮੈ ਰੋਗ। ਧੰਨ ਗੁਰੂ ਇਸ ਕਰਕੇ ਹੈ, ਗੁਰੂ ਧੰਨਤਾ ਦੇ ਯੋਗ ਇਸ ਲਈ ਹੈ, ਅਸੀਂ ਗੁਰੂ ਨੂੰ ਧੰਨ ਇਸ ਕਰਕੇ ਕਹਿਣਾ ਹੈ ਕਿਉਂਕਿ ਗੁਰੂ ਜੀ ਸਾਨੂੰ ਪਰਮਾਤਮਾ ਦੇ ਦਰ 'ਤੇ ਨਮਸਕਾਰ ਕਿਵੇਂ ਕਰਨੀ ਇਹ ਵੀ ਸਿਖਾਉਂਦੇ ਨੇ। ਵਾਹਿਗੁਰੂ ਦੇ ਮੰਤਰ ਨੂੰ ਜਿਵੇਂ ਅਸੀਂ ਯਾਦ ਕਰਦੇ ਹਾਂ, ਉਹ ਵੀ ਦਾਤ ਸਾਨੂੰ ਸਤਿਗੁਰੂ ਜੀ ਆਪਣੇ ਯਤਨਾਂ ਦੇ ਦੁਆਰਾ ਸਾਡੇ ਹਿਰਦੇ ਦੇ ਵਿੱਚ ਦ੍ਰਿੜ ਕਰਵਾਉਂਦੇ ਨੇ। ਇਸੇ ਕਰਕੇ ਬੇਅੰਤ ਵਰੀ ਗੁਰੂ ਨੂੰ ਧੰਨ ਧੰਨ ਅਸੀਂ ਕਿਹਾ ਹੈ, ਜਿਵੇਂ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਅਤੇ ਉੱਥੇ ਵੀ ਸਤਿਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ, ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੀ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ। ਜਿਸ ਅਕਾਲ ਪੁਰਖ ਦੀ ਜੋਤ ਨੇ ਜਿਹਨੇ ਆਪ ਨਾਮ ਨੂੰ ਅਰਾਧਿਆ ਹੈ,
ਅਤੇ ਉਹਨਾਂ ਨੇ ਜਿੰਨੀ ਆਪ ਤਰਿਆ ਉਹ ਆਪ ਵੀ ਤਰ ਗਏ ਨੇ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਉਹਨਾਂ ਨੇ ਆਪ ਵਾਹਿਗੁਰੂ ਦਾ ਨਾਮ ਆਰਾਧਿਆ ਅਤੇ ਆਪ ਉਹ ਤਰੇ ਨੇ, ਅਤੇ ਫਿਰ ਅੰਦਰ ਤਾਕਤ ਵੀ ਇੰਨੀ ਜਿੰਨੀ ਡਿੱਠਾ ਤਿੰਨਾਂ ਲਏ ਛਡਾਏ, ਕਿ ਜਿਨ੍ਹਾਂ ਨੇ ਉਸ ਗੁਰੂ ਨੂੰ ਡਿੱਠ ਲਿਆ, ਤੱਕ ਲਿਆ, ਗੁਰੂ ਦੇ ਦੀਦਾਰ ਕਰ ਲਏ, ਆਪ ਤਰਿਆ ਜਿੰਨੀ ਡਿੱਠਾ ਤਿੰਨਾਂ ਲਏ ਛਡਾਏ, ਜਿੱਥੇ ਉਹ ਨਾਮ ਆਰਾਧ ਕੇ ਆਪ ਤਰ ਜਾਂਦੇ ਨੇ ਇਸ ਸੰਸਾਰ ਤੋਂ ਸਤਿਗੁਰੂ ਜੀ। ਅਤੇ ਫਿਰ ਸਤਿਗੁਰੂ ਗੁਰੂ ਰਾਮਦਾਸ ਜੀ ਸਮਝਾਉਂਦੇ ਨੇ, ਜੋ ਆਪ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨੇ, ਉਸ ਗੁਰੂ ਨੂੰ ਜਿੰਨੀ ਡਿੱਠਾ ਜੇ ਕੋਈ ਤੱਕ ਲਵੇ, ਦਰਸ਼ਨ ਕਰ ਲਵੇ ਉਸ ਗੁਰੂ ਦੇ, ਅਤੇ ਫਿਰ ਉਹਨਾਂ ਨੂੰ ਵੀ ਸਤਿਗੁਰੂ ਜੀ ਛਡਾ ਲੈਂਦੇ। ਜਿੰਨੀ ਡਿੱਠਾ ਤਿੰਨਾਂ ਲਏ ਛਡਾਏ, ਫਿਰ ਸਤਿਗੁਰੂ ਦਾ ਜਿੰਨਾ ਧਿਆਨ ਕਰ ਲਿਆ, ਅਤੇ ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ, ਫਿਰ ਗੁਰੂ ਉਹਨਾਂ ਨੂੰ ਡੁੱਬਣ ਨਹੀਂ ਦਿੰਦਾ ਸੰਸਾਰ ਵਿੱਚ, ਕਿਉਂਕਿ ਆਪ ਤਰਿਆ। ਸਤਿਗੁਰੂ ਜੀ ਦੱਸਦੇ, ਪਰਮਾਤਮਾ ਦਾ ਨਾਮ ਜਪ ਕੇ ਸਤਿਗੁਰੂ ਜੀ ਆਪ ਤੈਰ ਜਾਂਦੇ ਨੇ, ਆਪ ਤਰਦੇ ਨੇ ਭਵਜਲ ਸੰਸਾਰ ਨੂੰ, ਜਿਸ ਭਵਜਲ ਸੰਸਾਰ ਦੇ ਭਿਆਨਕ ਸਮੁੰਦਰ ਦੀ ਗੱਲ ਕਰਦੇ ਹਾਂ। ਭਗਤ ਸਾਹਿਬਾਨ ਨੇ ਵੀ ਇਸ ਸੰਸਾਰ ਬਾਰੇ ਕਿਹਾ ਹੈ ਕਿ ਇਹ ਸੰਸਾਰ ਇੱਕ ਭਵਜਲ ਹੈ, ਇੱਕ ਭਿਆਨਕ ਸਮੁੰਦਰ ਹੈ, ਜਿਹਦੇ ਵਿੱਚ ਅਸੀਂ ਬਚਨ ਜਦੋਂ ਰਹਿਰਾਜ ਸਾਹਿਬ ਜੀ ਦੇ ਪੜ੍ਹਦੇ ਹਾਂ, ਅਤੇ ਉੱਥੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਇਹਦੇ ਵਿੱਚ ਤ੍ਰਿਸ਼ਨਾ ਦੀ ਅਗਣ ਦਾ ਪਾਣੀ ਹੈ ਸਮੁੰਦਰ, ਸੰਸਾਰ ਸਮੁੰਦਰ ਵਿੱਚ ਜਿਹੜਾ ਆਮ ਸਮੁੰਦਰ, ਉਹਦੇ ਵਿੱਚ ਤਾਂ ਆਮ ਪਾਣੀ ਹੈ ਨਾ, ਇਹਦੇ ਵਿੱਚ ਤ੍ਰਿਸ਼ਨਾ ਦੀ ਅਗਨ ਦਾ ਪਾਣੀ ਹੈ, ਅਤੇ ਚਿੱਕੜ ਕਿਹੜਾ ਇਹਦੇ ਵਿੱਚ, ਗਾਰਾ ਕਿਹੜਾ ਹੈ, ਮੋਹ ਦਾ ਚਿੱਕੜ ਹੈ, ਮੋਹ ਦਾ ਗਾਰਾ ਹੈ। ਅਤੇ ਆਪਾਂ ਦੇਖੀਏ, ਜਿਹੜਾ ਪਾਣੀ ਵੀ ਜ਼ਿਆਦਾ ਹੋਵੇ, ਉਹਦੀ ਮਿੱਟੀ ਵੀ ਚੀਕਣੀ ਹੋਵੇ, ਜਦੋਂ ਤੁਰ ਕੇ ਲੰਘਣ ਲੱਗੀਏ ਤਾਂ ਪੈਰਾਂ ਨੂੰ ਪਕੜ ਕਰਦਾ, ਉਹ ਚੱਲਣ ਨਹੀਂ ਦਿੰਦਾ, ਉਹ ਚਿੱਕੜ, ਉਹ ਜਿਹੜਾ ਗਾਰਾ ਹੈ ਉੱਥੇ। ਇਸੇ ਤਰ੍ਹਾਂ ਹੀ ਇਸ ਸੰਸਾਰ ਸਮੁੰਦਰ ਦੇ ਵਿੱਚ ਤ੍ਰਿਸ਼ਨਾ ਦੀ ਅਗਨ ਦਾ ਪਾਣੀ ਹੈ ਅਤੇ ਮੋਹ ਦਾ ਚਿੱਕੜ ਹੈ। ਜਿਵੇਂ ਜਿਵੇਂ ਬੰਦਾ ਤੁਰ ਲੱਗਦਾ, ਮੋਹ ਦਾ ਚਿੱਕੜ ਜਿਹੜਾ ਉਹਦੇ ਪੈਰਾਂ ਨੂੰ ਫੜਦਾ ਹੈ, ਮੋਹ ਫੜਦਾ ਹੈ। ਕਈ ਵਾਰੀ ਬੰਦਾ ਸੱਚੇ ਪਾਸੇ ਨੂੰ ਲੱਗਣ ਲੱਗਦਾ ਹੈ ਕਿ ਮੈਂ ਬੇਈਮਾਨੀ ਨਹੀਂ ਕਰਨੀ, ਹੇਰਾ ਫੇਰੀ ਨਹੀਂ ਕਰਨੀ, ਚੋਰੀ ਨਹੀਂ ਕਰਨੀ, ਵੱਢੀ ਨਹੀਂ ਲੈਣੀ, ਪਰ ਦੂਜੇ ਪਾਸੇ ਫਿਰ ਨਾਲ ਮੋਹ ਜਿਹੜਾ ਖਿੱਚ ਲੈਂਦਾ ਕਿ ਜੇ ਤੇਰੇ ਕੋਲ ਪੈਸੇ ਨਾ ਆਉਣਗੇ ਤੇਰੇ ਬੱਚਿਆਂ ਦੀ ਪੜ੍ਹਾਈ ਕਿਵੇਂ ਹੋਵੇਗੀ। ਫਿਰ ਉਹ ਮੋਹ ਖਿੱਚਦਾ ਕਿ ਤੇਰੇ ਬੱਚਿਆਂ ਲਈ ਮਹਿੰਗੀਆਂ ਗੱਡੀਆਂ ਕਿੱਥੋਂ ਆਉਣਗੀਆਂ, ਮਹਿੰਗੇ ਘਰ ਕਿਵੇਂ ਆਉਣਗੇ। ਫਿਰ ਬੰਦਾ ਕਈ ਵਾਰੀ ਉਹਨਾਂ ਅਸੂਲਾਂ ਤੋਂ ਡਿੱਗ ਪੈਂਦਾ, ਕਿਉਂਕਿ ਮੋਹ ਦਾ ਚਿੱਕੜ ਉੱਥੇ ਪੈ ਜਾਂਦਾ ਹੈ। ਫਿਰ ਜੇ ਕਈ ਵਾਰੀ ਬੰਦਾ ਸੋਚਦਾ ਹੈ ਕਿ ਮੈਂ ਦੁਨੀਆਂ ਦੇ ਵਿੱਚ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠਣਾ ਹੈ, ਕੋਈ ਨਾ ਕੋਈ ਮੋਹ ਦਾ ਚਿੱਕੜ ਜਿਹੜਾ ਉਹ ਫਿਰ ਆ ਕੇ ਪੈਰਾਂ ਨੂੰ ਜੰਜੀਰ ਮਾਰ ਲੈਂਦਾ ਹੈ ਕਿ ਲੋਕ ਤੈਨੂੰ ਕੀ ਕਹਿਣਗੇ, ਲੋਕਾਂ ਦੇ ਨਾਲੋਂ ਤੂੰ ਪਛਾਂ ਹੋ ਜਾਵੇਂਗਾ, ਲੋਕ ਤੈਨੂੰ ਜਿਹੜਾ ਪਛੜਿਆ ਹੋਇਆ ਕਹਿਣਗੇ। ਇਸ ਤਰ੍ਹਾਂ ਕਈ ਤਰ੍ਹਾਂ ਦੇ ਨਾਲ ਮੋਹ ਜਿਹੜਾ ਹੈ ਉਹ ਆ ਕੇ ਕਿਤੇ ਵਿਕਾਰ ਦੇ ਰੂਪ ਵਿੱਚ, ਕਾਮ ਦੇ, ਕਿਤੇ ਕ੍ਰੋਧ ਦੇ, ਕਿਤੇ ਲੋਭ ਦੇ, ਕਿਤੇ ਹੰਕਾਰ ਦੇ ਰੂਪ ਵਿੱਚ ਉਹ ਮੋਹ ਜਿਹੜਾ ਆ ਕੇ ਜੰਜੀਰਾਂ ਮਾਰ ਲੈਂਦਾ ਹੈ। ਅਤੇ ਸਤਿਗੁਰੂ ਜੀ ਰਹਿਰਾਜ ਸਾਹਿਬ ਜੀ ਦੇ ਅੰਦਰ ਹੀ ਸਮਝਾਉਂਦੇ ਨੇ ਇਸ ਭਿਆਨਕ ਸਮੁੰਦਰ ਦੀ ਗੱਲ। ਉੱਥੇ ਬਚਨ ਭਾਵੇਂ ਉਹਨਾਂ ਨੇ ਇਹ ਵਰਤੇ ਨੇ, ਤਿੱਤ ਸਰਵਰੜ ਹੈ ਭੈਲੇ ਨਹੀਂ ਵਾਸਾ, ਪਾਣੀ ਪਾਵਕ ਤਿੰਨ ਹੀ ਕੀ ਆ, ਉੱਥੇ ਭਾਵੇਂ ਇਹਨੂੰ ਤਲਾਬ ਵੀ ਕਿਹਾ ਹੈ, ਸਰ ਵੀ ਕਿਹਾ ਹੈ, ਕਿ ਇਹ ਸੰਸਾਰ ਰੂਪੀ ਤਲਾਬ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚ ਤ੍ਰਿਸ਼ਨਾ ਦੀ ਅਗਨ ਦਾ ਪਾਣੀ ਅਤੇ ਮੋਹ ਦਾ ਚਿੱਕੜ ਹੈ। ਜਿਵੇਂ ਜਿਵੇਂ ਸੰਸਾਰ ਵਿੱਚ ਬੰਦਾ ਚੱਲਦਾ ਹੈ, ਤਿਵੇਂ ਤਿਵੇਂ ਮੋਹ ਜਿਹੜਾ ਇਹਨੂੰ ਜਕੜਦਾ ਜਾਂਦਾ ਹੈ। ਤਿੱਤ ਸਰਵਰੜ ਹੈ ਭੈਲੇ ਨਹੀਂ ਵਾਸਾ, ਪਾਣੀ ਪਾਵਕ ਤਿੰਨੇ ਕੀ ਆ, ਪਾਵਕ ਦਾ ਭਾਵ ਹੁੰਦਾ ਅਗਨ, ਤ੍ਰਿਸ਼ਨਾ ਦੀ ਅਗਨ ਦਾ ਪਾਣੀ। ਤਿੱਤ ਸਰਵਰੜ ਹੈ ਭੈਲੇ ਨਹੀਂ ਵਾਸਾ, ਪਾਣੀ ਪਾਵਕ ਤਿੰਨੇ ਕੀ ਆ, ਪੰਕਜ ਜੋ ਮੋਹ ਪੱਗ ਨਹੀਂ ਚੱਲੈ, ਹਮ ਦੇਖਾਂ ਤਹਿ ਡੂਬੀ ਅਲੇ। ਸਤਿਗੁਰੂ ਜੀ ਕਹਿੰਦੇ ਮੈਂ ਬੜਿਆਂ ਨੂੰ ਦੇਖਿਆ, ਜਦੋਂ ਇਸ ਸਮੁੰਦਰ ਇਸ ਪਾਣੀ ਦੇ ਵਿੱਚ ਚੱਲਣ ਦਾ ਯਤਨ ਕਰਦੇ ਨਾ, ਅਤੇ ਪੰਕਜ ਜੋ ਮੋਹ ਪੱਗ ਨਹੀਂ ਚੱਲੈ, ਪੱਗ ਦਾ ਭਾਵ ਹੁੰਦਾ ਪੈਰ, ਕਿ ਜਦੋਂ ਪੈਰ ਇੱਥੇ ਚਲਾਉਣ ਲੱਗਦਾ ਨਾ ਚੰਗੇ ਪਾਸੇ ਨੂੰ, ਕਿ ਸੋਚਦਾ ਮੈਂ ਸੇਵਾ ਵਾਲੇ ਪਾਸੇ ਜਾਵਾਂ, ਬਾਣੀ ਵਾਲੇ ਪਾਸੇ, ਬਾਣੀ ਪੜ੍ਹਨ ਵਾਲੇ ਪਾਸੇ ਲੱਗਾਂ, ਚੰਗੇ ਗੁਣ ਧਾਰਨ ਕਰਾਂ, ਇਨਸਾਨੀਅਤ ਵਾਲਾ ਜੀਵਨ ਬਤੀਤ ਕਰਾਂ, ਅਤੇ ਇਹਦੇ ਪੈਰਾਂ ਨੂੰ ਮੋਹ ਦਾ ਚਿੱਕੜ ਜਿਹੜਾ ਉਹ ਘੁੱਟੀ ਜਾਂਦਾ ਹੈ। ਇਹਨੂੰ ਕਈ ਤਰ੍ਹਾਂ ਦੇ ਹੋਰ ਰੰਗ ਤਮਾਸ਼ਿਆਂ ਦੇ ਵੱਲ ਪ੍ਰੇਰਨਾ ਕਰੀ ਜਾਂਦਾ ਹੈ।
ਅਤੇ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ, ਹਮ ਦੇਖਾ ਤੈਂ ਡੂਬੀ ਅਲੇ। ਬੜੇ ਇਨਸਾਨ ਇਸ ਸੰਸਾਰ ਦੇ ਵਿੱਚ ਡੁੱਬਦੇ ਪਏ ਨੇ ਇਹ ਵਿਕਾਰਾਂ ਰੂਪੀ ਪਾਣੀ ਦੇ ਵਿੱਚ। ਜਿਵੇਂ ਭਗਤ ਨਾਮਦੇਵ ਜੀ ਵੀ, ਉਹਨਾਂ ਦੇ ਵੀ ਜਦੋਂ ਅਸੀਂ ਬਚਨ ਪੜ੍ਹਦੇ ਤਾਂ ਉਹ ਸੰਸਾਰ ਨੂੰ ਸਮੁੰਦਰ ਕਹਿੰਦੇ ਨੇ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠੁਲਾ, ਉਹ ਵੀ ਉੱਥੇ ਜ਼ਿਕਰ ਕਰਦੇ। ਸੰਸਾਰ ਸਮੁੰਦਰ ਜਿਹੜਾ ਹੈ ਨਾ, ਇਹਦੇ ਵਿੱਚ ਬਹੁਤ ਲੁਕਾਈ ਡੁੱਬਦੀ ਪਈ ਹੈ ਅਤੇ ਵਾਹਿਗੁਰੂ ਜੀ ਮੇਰੇ ਕੋਲ ਕੋਈ ਆਸਰਾ ਕੋਈ ਟੇਕ ਨਹੀਂ ਹੈ ਕਿ ਮੈਂ ਇਸ ਸਮੁੰਦਰ ਨੂੰ ਪਾਰ ਕਰ ਸਕਾਂ। ਇਸ ਕਰਕੇ ਵਾਹਿਗੁਰੂ ਜੀ ਤੁਸੀਂ ਆਪ ਕਿਰਪਾ ਕਰੋ। ਸੋ ਇੱਥੇ ਵੀ ਸਤਿਗੁਰਾਂ ਨੇ ਸਾਨੂੰ ਇਹੀ ਗੱਲ ਸਮਝਾਈ ਹੈ ਕਿ ਇਹ ਸੰਸਾਰ ਜਿਹੜਾ ਇਹ ਸਮੁੰਦਰ ਦੀ ਤਿਆਨਿਆਈ ਅਤੇ ਇਹਨੂੰ ਤਰਨ ਦੀ ਜਾਚ ਗੁਰੂ ਦੇ ਕੋਲੋਂ ਮਿਲਦੀ ਹੈ। ਅਤੇ ਉੱਥੇ ਸਤਿਗੁਰੂ ਜੀ ਸਮਝਾਉਂਦੇ ਨੇ ਧੰਨ ਧੰਨ ਧੰਨ ਧੰਨ, ਉਹ ਸਤਿਗੁਰੂ ਉਹ ਮਾਲਕ ਦੀ ਜੋਤ ਜਿਹਨੇ ਆਪ ਜਪਿਆ ਏ, ਆਪ ਤਰ ਗਏ ਨੇ ਇਸ ਸੰਸਾਰ ਤੋਂ, ਜਿੰਨੀ ਡਿੱਠਾ ਤਿੰਨਾਂ ਲਏ ਛਡਾਏ, ਅਤੇ ਜਿਨ੍ਹਾਂ ਨੇ ਵੀ ਵੇਖ ਲਿਆ ਉਹ ਵੀ ਇਸ ਸੰਸਾਰ ਤੋਂ ਪਾਰ ਹੋ ਗਏ ਨੇ ਜਿਨ੍ਹਾਂ ਗੁਰੂ ਦੇ ਦੀਦਾਰ ਕਰ ਲਏ। ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਅਤੇ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੀ ਉਦਾਹਰਣ ਦੇ ਕੇ ਦੱਸਦੇ ਨੇ, ਸਤਿਗੁਰੂ ਜੀ ਦੇ ਬਚਨ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰਿਆ। ਧੰਨ ਧੰਨ ਇਸ ਕਰਕੇ ਕਹਿਣਾ ਹੈ ਸਤਿਗੁਰਾਂ ਨੂੰ। ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ ਕਿ ਮੇਰੇ ਵਰਗੇ ਮੂਰਖ ਦੀ ਗੱਲ ਤੇ ਛੱਡੋ, ਬੜੇ ਬੜੇ ਕੋਟਾਂ ਕਰੋੜਾਂ ਅਪਰਾਧੀ ਨੇ ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਧਿਆਨ ਧਰਿਆ ਅਤੇ ਸਤਿਗੁਰਾਂ ਦਾ ਧਿਆਨ ਧਰ ਕੇ ਚਾਹੇ ਉਹਨਾਂ ਦਰਸ਼ਨ ਕੀਤੇ ਨੇ ਅਤੇ ਚਾਹੇ ਸੁਣਿਆ ਹੀ, ਜਿਨ੍ਹਾਂ ਨੇ ਦਰਸ਼ਨ ਕਰ ਲਏ ਉਹ ਵੀ ਇਹ ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਉਹ ਵੀ ਜਨਮ ਮਰਨ ਦੇ ਗਰਭਾਸ ਦੇ ਵਿੱਚੋਂ ਨਿਕਲ ਗਏ ਨੇ, ਅਤੇ ਜਿਨ੍ਹਾਂ ਨੇ ਦੀਦਾਰ ਨਹੀਂ ਕੀਤੇ ਕੇਵਲ ਸੁਣਿਆ ਹੀ ਹੈ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਪੇਖਿਆ ਦਾ ਭਾਵ ਹੁੰਦਾ ਦੀਦਾਰ ਕਰਨਾ, ਸੇ ਫਿਰ ਗਰਭਾਸ ਨਾ ਪਰਿਆ ਰੇ, ਗਰਭ ਜੋਨ ਵਿੱਚ ਜੰਮਣ ਮਰਨ ਦੇ ਗੇੜ ਦੇ ਵਿੱਚੋਂ ਉਹ ਸੰਸਾਰ ਸਮੁੰਦਰ 'ਚੋਂ ਡੁੱਬਣੋਂ ਬਚ ਗਏ। ਗੁਰੂ ਸਵਾਰਿਓ ਭਾਗਾਂ ਵਾਲੇ ਆ, ਅਜਿਹੇ ਮਹਾਨ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਹੋਏ ਮਾਰਗ ਦੇ ਇਹ ਸਿੱਖ ਪੰਥ ਦੇ ਵਿੱਚ ਸਾਡਾ ਜਨਮ ਹੋਇਆ ਭਾਗਾਂ ਵਾਲੇ, ਕਿ ਜਿਨ੍ਹਾਂ ਜਿਨ੍ਹਾਂ ਉਪਰਿਆਂ ਨੇ ਵੀ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਬਣਾਉਣ ਦਾ ਯਤਨ ਕੀਤਾ, ਸਤਿਗੁਰੂ ਨੇ ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ, ਅਤੇ ਅਸੀਂ ਤਾਂ ਹੈ ਹੀ ਉਹਨਾਂ ਦੇ ਚਲਾਏ ਹੋਏ ਮਾਰਗ ਦੇ ਵਿੱਚੋਂ ਹੀ, ਸਤਿਗੁਰਾਂ ਨੇ ਸਾਨੂੰ ਆਪਣੇ ਧਰਮ ਦੇ ਵਿੱਚ ਆਪਣੇ ਪੰਥ ਦੇ ਵਿੱਚ ਸ਼ਾਮਿਲ ਕਰਕੇ ਪੈਦਾ ਕੀਤਾ ਹੈ। ਸਾਡੀ ਤਾਂ ਪੈਦਾਇਸ਼ ਹੀ ਗੁਰਸਿੱਖੀ ਦੇ ਫਲਵਾੜੀ ਦੇ ਵਿੱਚੋਂ, ਪਰਿਵਾਰ ਦੇ ਵਿੱਚੋਂ ਹੋਈ ਹੈ। ਇਸ ਕਰਕੇ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ, ਧੰਨ ਧੰਨ ਸਾਨੂੰ ਜ਼ਿਆਦਾ ਕਹਿਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਇਹੀ ਗੱਲ ਸਮਝਾਉਂਦੇ ਨੇ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ, ਜਿੰਨੀ ਡਿੱਠਾ ਤਿੰਨਾਂ ਲਏ ਛਡਾਏ। ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਦਾ ਧਿਆਨ ਧਰ ਲਿਆ, ਬੰਦ ਖਲਾਸੀ ਹੋ ਗਈ ਉਹਨਾਂ ਦੀ। ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਅਤੇ ਵੇਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਪੜ੍ਹ ਲਈਏ, ਜਾਂ ਉਸ ਗੁਰਜੋਤ ਨੇ ਵੱਖ ਵੱਖ ਜਾਮਿਆਂ ਦੇ ਵਿੱਚ ਕਿੰਨਿਆਂ ਨੂੰ ਛਡਾਇਆ ਇਸ ਸੰਸਾਰ ਦੇ ਵਿੱਚੋਂ, ਸੰਸਾਰਕ ਗੁਲਾਮੀ ਦੇ ਵਿੱਚੋਂ ਅਤੇ ਜਨਮ ਮਰਨ ਦੀ ਗੁਲਾਮੀ ਦੇ ਵਿੱਚੋਂ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਪੜ੍ਹਦੇ ਹੈ ਅਤੇ ਜੇ ਕਿਸੇ ਨੇ ਯਾਦ ਕੀਤਾ ਇਹ ਸਾਨੂੰ ਸਤਿਗੁਰੂ ਜੀ ਇਹ ਭਵਜਲ 'ਚੋਂ ਪਾਰ ਕਰੋ, ਸਤਿਗੁਰਾਂ ਨੇ ਉਹਨਾਂ ਨੂੰ ਵੀ ਪਾਰ ਕੀਤਾ, ਅਤੇ ਜਿਨ੍ਹਾਂ ਨੇ ਯਾਦ ਵੀ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਪਾਰ ਕਰ ਦਿੱਤਾ। ਆਪਾਂ ਜਦੋਂ ਸੈਦਪੁਰ ਦਾ ਇਤਿਹਾਸ ਪੜ੍ਹਦੇ ਹਾਂ ਅਮਨਾਬਾਦ ਦੀ ਧਰਤੀ ਦਾ, ਜਿੱਥੇ ਭਾਈ ਲਾਲੋ ਜੀ ਅਤੇ ਭਾਈ ਮਲਕ ਭਾਗੋ ਜੀ ਦਾ ਉਹ ਸ਼ਹਿਰ ਹੈ, ਪਾਕਿਸਤਾਨ ਦੇ ਵਿੱਚ ਇਹ ਇਲਾਕਾ ਹੈ ਅੱਜ ਕੱਲ੍ਹ, ਅਤੇ ਉੱਥੇ ਦੇਖੋ ਮਲਕ ਭਾਗੋ ਨੇ ਭਾਵੇਂ ਯਾਦ ਨਹੀਂ ਸੀ ਕੀਤਾ, ਉਹ ਤਾਂ ਮਾਇਆ ਦੇ ਵਿੱਚ ਰੰਗਿਆ ਹੋਇਆ ਸੀ। ਭਾਈ ਲਾਲੋ ਜੀ ਨੂੰ ਮਿਲਣ ਜਾਂਦੇ ਨੇ ਅਤੇ ਭਾਈ ਮਲਕ ਭਾਗੋ ਜੀ ਦਾ ਵੀ ਉਧਾਰ ਹੋ ਜਾਂਦਾ ਹੈ,
ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਧੰਨ ਇਸ ਕਰਕੇ ਉਸ ਘਰ ਨੂੰ ਕਹਿਣਾ ਹੈ ਕਿ ਸਤਿਗੁਰਾਂ ਦੀ ਦਿਆਲਤਾ ਦੇਖੋ, ਜਿਨ੍ਹਾਂ ਨੇ ਯਾਦ ਕੀਤਾ ਉਹਨਾਂ ਨੂੰ ਵਿਤਾਰ ਦਿੱਤਾ, ਅਤੇ ਜਿਨ੍ਹਾਂ ਨਹੀਂ ਵੀ ਯਾਦ ਕੀਤਾ ਸਤਿਗੁਰਾਂ ਨੇ ਉਹਨਾਂ ਨੂੰ ਵਿਤਾਰ ਦਿੱਤਾ। ਹੁਣ ਉੱਥੇ ਜਦੋਂ ਗਏ ਨੇ, ਪਹਿਲੀ ਵਾਰੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਜਦੋਂ ਮਲਕ ਭਾਗੋ ਜੀ ਅਤੇ ਭਾਈ ਲਾਲੋ ਜੀ ਦੀ ਕਿਰਤ ਦਾ ਨਿਸਤਾਰਾ ਹੁੰਦਾ ਹੈ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਉੱਥੇ ਜਾਂਦੇ ਨੇ। ਦੂਜੀ ਵਾਰੀ ਜਦੋਂ ਜਾਂਦੇ ਨੇ, ਬਾਬਰ ਦਾ ਹਮਲਾ ਹੁੰਦਾ ਹੈ ਉਸ ਧਰਤੀ ਦੇ ਉੱਪਰ, ਉਹਦੇ ਤੋਂ ਪਹਿਲਾਂ ਫਿਰ ਗੁਰੂ ਨਾਨਕ ਸਾਹਿਬ ਜੀ ਉੱਥੇ ਜਾਂਦੇ ਨੇ ਅਤੇ ਉਹਨਾਂ ਨੂੰ ਜਾ ਕੇ ਸਮਝਾਉਂਦੇ ਨੇ ਕਿ ਭਾਈ ਤੁਹਾਡੇ 'ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ, ਸੰਭਲ ਜਾਓ, ਅਜੇ ਵੀ ਮੌਕਾ ਹੈ, ਜੇਕਰ ਤੁਸੀਂ ਉਹਦਾ ਸਾਹਮਣਾ ਕਰ ਲਵੋਗੇ ਤਾਂ ਤੁਹਾਡਾ ਬਚਾਅ ਹੋਵੇਗਾ, ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਬੜਾ ਭਿਆਨਕ ਹੈ। ਕਿਉਂਕਿ ਗੁਰੂ ਜੀ ਹਮੇਸ਼ਾ ਹੀ, ਭਾਵੇਂ ਉਹ ਸਰੀਰਕ ਜਾਮੇ ਵਿੱਚ ਨੇ ਅਤੇ ਚਾਹੇ ਅੱਜ ਸ਼ਬਦ ਗੁਰੂ ਦੇ ਰੂਪ ਵਿੱਚ ਨੇ, ਸਦਾ ਹੀ ਸਾਨੂੰ ਸਮਝਾਉਂਦੇ ਨੇ, ਸਦਾ ਹੀ ਸਾਨੂੰ ਗਿਆਨ ਦੇ ਕੇ ਨਵਾਜਦੇ ਨੇ। ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਜਿਹੜੇ ਸੈਦਪੁਰ ਦੇ ਪਠਾਨ ਸਨ ਉਹਨਾਂ ਨੂੰ ਸਮਝਾਇਆ ਸੀ, ਕਿਉਂਕਿ ਉਹ ਅਯਾਸ਼ ਹੋ ਚੁੱਕੇ ਸਨ, ਨਸ਼ਿਆਂ ਦੇ ਵਿੱਚ, ਵਿਭਚਾਰਤਾ ਦੇ ਵਿੱਚ, ਹਉਮੈ ਹੰਕਾਰ ਦੇ ਵਿੱਚ ਬੜੇ ਜਿਹੜੇ ਉਹ ਡੁੱਬ ਚੁੱਕੇ ਸਨ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਮੱਕੇ ਵਾਲੇ ਪਾਸੇ ਤੋਂ ਆ ਰਹੇ ਨੇ ਨਾ ਵਾਪਸ, ਅਤੇ ਉਹਨਾਂ ਨੇ ਰਸਤੇ ਦੇ ਵਿੱਚ ਬਾਬਰ ਦੀ ਤਿਆਰੀ ਨੂੰ ਦੇਖ ਲਿਆ ਸੀ ਕਿ ਇੱਕ ਦਿਨ ਇਹ ਐਮਨਾਬਾਦ ਦੀ ਧਰਤੀ ਦੇ ਉੱਪਰ ਆ ਕੇ ਜ਼ਰੂਰ ਹਮਲਾ ਕਰੇਗਾ, ਕੁਰਾਮ ਮਚਾਵੇਗਾ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉੱਥੇ ਆ ਕੇ ਸਮਝਾਇਆ, ਜਿਵੇਂ ਅਸੀਂ ਬਾਣੀ ਦੇ ਬਚਨ ਪੜ੍ਹਦੇ ਹਾਂ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੂ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੂ। ਉੱਥੇ ਸਮਝਾ ਦਿੱਤਾ ਭਾਈ ਲਾਲੋ ਜੀ ਦੇ ਰਾਹੀਂ ਕਿ ਉਹ ਪਾਪ ਦੀ ਜੰਜ ਲੈ ਕੇ ਕਾਬਲ ਵਾਲੇ ਪਾਸੇ ਤੋਂ ਬਾਬਰ ਆ ਰਿਹਾ, ਜੇ ਸੰਭਾਲ ਲਓਗੇ ਆਪਣੇ ਆਪ ਨੂੰ ਤਾਂ ਬਚਾਅ ਹੋ ਜਾਵੇਗਾ, ਪਰ ਜੇ ਨਹੀਂ ਸੰਭਲੋਗੇ ਤਾਂ ਆਉਣ ਵਾਲਾ ਸਮਾਂ ਬੜਾ ਭਿਆਨਕ ਜੇ। ਅਤੇ ਸੰਗਤ ਜੀ, ਇਹ ਕੇਵਲ ਸਤਿਗੁਰਾਂ ਨੇ ਐਮਨਾਬਾਦ ਦੀ ਧਰਤੀ ਦੇ ਉਹਨਾਂ ਲੋਕਾਂ ਨੂੰ ਨਹੀਂ ਸਮਝਾਇਆ, ਸਤਿਗੁਰੂ ਜੀ ਅੱਜ ਵੀ ਸਾਨੂੰ ਸਮਝਾ ਰਹੇ ਨੇ, ਅੱਜ ਵੀ ਸਾਨੂੰ ਬੜੇ ਪਿਆਰ ਦੇ ਨਾਲ ਪਲੋਸ ਕੇ ਸਮਝਾ ਰਹੇ ਨੇ ਕਿ ਭਾਈ ਇਹ ਸਮਾਂ, ਮਨੁੱਖਾ ਜਨਮ ਜਿੱਥੇ ਹੈ ਬੜਾ ਅਮੋਲਕ, ਉੱਥੇ ਨਾਲ ਹੀ ਇਹ ਸਮੇਂ ਦੀ ਜੇ ਸੰਭਾਲ ਨਾ ਕੀਤੀ ਗਈ ਤਾਂ ਸਾਡਾ ਨੁਕਸਾਨ ਵੀ ਬਹੁਤ ਵੱਡਾ ਹੋਵੇਗਾ, ਕਿਉਂਕਿ ਇਹੀ ਸਮਾਂ ਜਿਹੜਾ ਹੈ ਸਾਨੂੰ ਪਰਮਾਤਮਾ ਦੇ ਨਾਲ ਮਿਲ ਕੇ ਆਪਣੇ ਔਗਣਾਂ ਨੂੰ ਖਤਮ ਕਰਕੇ ਭਵਜਲ 'ਚੋਂ ਨਿਕਲਦਾ ਹੈ। ਸਤਿਗੁਰਾਂ ਨੇ ਇਸੇ ਕਰਕੇ ਰੋਜ਼ ਜਿੱਥੇ ਸਾਨੂੰ ਸਮਝਾਇਆ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਕਿ ਭਾਈ ਇਹ ਸਮਾਂ, ਇਹ ਮੌਕਾ ਤੁਹਾਡਾ ਗੋਬਿੰਦ ਪਰਮਾਤਮਾ ਨੂੰ ਮਿਲਣ ਦਾ ਹੈ। ਅਤੇ ਨਾਲ ਫਿਰ ਇੱਥੋਂ ਤੱਕ ਵੀ ਸਮਝਾਇਆ, ਜਦੋਂ ਸੋਹਿਲਾ ਸਾਹਿਬ ਜੀ ਦਾ ਪਾਠ ਅਸੀਂ ਕਰਦੇ ਹਾਂ, ਉੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਰੂਪ ਅੰਦਰ ਫਿਰ ਗੁਰੂ ਨਾਨਕ ਜੋਤ ਨੇ ਫਿਰ ਸਾਨੂੰ ਸਮਝਾਇਆ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਹੁਣ ਗੁਰੂ ਜੀ ਵੇਖੋ ਕਿੰਨੇ ਪਿਆਰ ਦੇ ਨਾਲ ਸਮਝਾਉਣੇ, ਜਿਹੜਾ ਅੱਜ ਪ੍ਰਕਰਨ ਚੱਲਿਆ ਨਾ, ਭਾਈ ਗੁਰਦਾਸ ਜੀ ਨੇ ਕਿਹਾ ਕਿ ਧੰਨ ਗੁਰੂ ਗੁਰਸਿੱਖ ਧੰਨ। ਗੁਰੂ ਧੰਨ ਕਿਉਂ ਹੈ? ਕਿਉਂਕਿ ਗੁਰੂ ਇਸ ਕਰਕੇ ਧੰਨ ਹੈ, ਅਸੀਂ ਵਾਰ ਵਾਰ ਗੁਰੂ ਜੀ ਨੂੰ ਧੰਨ ਧੰਨ ਇਸ ਕਰਕੇ ਕਹਿਣਾ ਹੈ ਕਿਉਂਕਿ ਗੁਰੂ ਨੇ ਸਾਡੇ ਜੀਵਨ ਨੂੰ ਸ਼ਿੰਗਾਰ ਕੇ ਪਰਮਾਤਮਾ ਦੇ ਦਰ 'ਤੇ ਮਿਲਾਉਣਾ ਹੈ। ਅਤੇ ਉੱਥੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਰੂਪ ਅੰਦਰ ਇਹ ਗੁਰਜੋਤ ਵੇਖੋ ਸਾਨੂੰ ਕਿੰਨੇ ਪਿਆਰ ਨਾਲ ਸਮਝਾ ਰਹੀ ਹੈ। ਗੁਰੂ ਸਵਾਰਿਓ, ਇਹ ਕੇਵਲ ਅਤੇ ਕੇਵਲ ਇਹ ਸਾਡੇ 'ਤੇ ਉਪਕਾਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਕਿ ਉਹ ਗੁਰੂ ਹੋ ਕੇ ਵੀ ਵੇਖੋ ਬੜੇ ਪਿਆਰ ਦੇ ਨਾਲ, ਜਿਵੇਂ ਇੱਕ ਮਿੱਤਰ ਨੂੰ ਸਮਝਾਉਂਦਾ ਹੈ, ਜਿਵੇਂ ਮਾਪੇ ਇੱਕ ਬੱਚੇ ਨੂੰ ਪਿਆਰ ਦੇ ਨਾਲ ਸਮਝਾਉਂਦੇ ਨੇ, ਗੁਰੂ ਨਾਨਕ ਸਾਹਿਬ ਜੀ ਦਾ ਇਹ ਪ੍ਰਚਾਰ ਜੋ ਉਪਦੇਸ਼ ਹੈ ਸਾਨੂੰ ਇਸ ਤਰ੍ਹਾਂ ਪਿਆਰ ਦੇ ਨਾਲ ਸਮਝਾ ਰਿਹਾ ਹੈ। ਨਹੀਂ ਤਾਂ ਆਮ ਦੁਨੀਆ ਵਿੱਚ ਦੇਖੀਏ, ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਵੀ ਗੁਰੂ ਗੁਰੂ ਰਹਿੰਦਾ ਹੈ ਅਤੇ ਚੇਲਾ ਚੇਲਾ ਰਹਿੰਦਾ ਹੈ, ਉੱਥੇ ਇੱਕ ਫਰਕ ਹੈ।
ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਗੁਰੂ ਚੇਲੇ ਵਾਲਾ ਫਰਕ ਮਿਟਾ ਕੇ ਇੱਕ ਮਿੱਤਰ ਵਾਲਾ, ਇੱਕ ਭਾਈ ਵਾਲਾ, ਇੱਕ ਪਰਿਵਾਰ ਵਾਲਾ ਸੰਬੰਧ ਜਿਹੜਾ ਸੇਵਕ ਦੇ ਨਾਲ ਬਣਾਇਆ। ਜਦੋਂ ਅਸੀਂ ਗੌੜੀ ਬਾਵਨ ਅੱਖਰੀ ਪੜ੍ਹਦੇ ਹਾਂ ਤੇ ਉਸ ਬਾਣੀ ਦੇ ਆਰੰਭ ਦੇ ਵਿੱਚ ਹੀ ਸਤਿਗੁਰੂ ਸਮਝਾਉਂਦੇ ਗੁਰਦੇਵ ਮਾਤਾ ਗੁਰਦੇਵ ਪਿਤਾ, ਉੱਥੇ ਗੁਰੂ ਜੀ ਸਾਡੇ ਮਾਤਾ ਪਿਤਾ ਵਾਂਗ ਵੀ ਸਾਡੀ ਅਗਵਾਈ ਕਰਦੇ ਆ ਤੇ ਕਿਤੇ ਸਾਡੇ ਮਿੱਤਰ ਬਣ ਕੇ ਵੀ। ਹੁਣ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੋਹਿਲਾ ਸਾਹਿਬ ਜੀ ਵਿੱਚ ਬਚਨ ਪੜ੍ਹਦੇ ਹਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਹੁਣ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਚਨ ਕਰਦਿਆਂ ਸਮਝਾਉਂਦੇ, ਮੇਰੇ ਮਿੱਤਰ ਮੈਂ ਤੈਨੂੰ ਬੇਨਤੀ ਕਰਦਾ ਹੈ। ਹੁਣ ਵੇਖੋ ਇਹ ਕਿੰਨੀ ਅਧੀਨਗੀ, ਕਿੰਨੇ ਪਿਆਰ ਨਿਮਰਤਾ ਦੇ ਵਿੱਚ ਇਹ ਬਚਨ ਨੇ। ਕਈ ਵਾਰੀ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਨ ਅਤੇ ਬੱਚੇ ਨੂੰ ਸਮਝ ਨਾ ਆਵੇ, ਉਹ ਕਹਿਣੇ ਦੇ ਵਿੱਚ ਨਾ ਮੰਨੇ, ਅਤੇ ਕਈ ਵਾਰੀ ਮਾਪੇ ਕਹਿੰਦੇ ਨਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਜਾਂ ਮਿੱਤਰ ਇੱਕ ਮਿੱਤਰ ਨੂੰ ਗਲਤ ਰਸਤੇ ਤੋਂ ਰੋਕਣ ਵਾਸਤੇ ਉੱਥੇ ਕਹਿੰਦਾ ਮਿੱਤਰਾ ਮੈਂ ਤੈਨੂੰ ਬੇਨਤੀ ਕਰਦਾ ਹਾਂ। ਇਸੇ ਸੰਦਰਭ ਦੇ ਵਿੱਚ ਸਤਿਗੁਰੂ ਵੀ ਸਾਡੇ ਨਾਲ ਪਿਆਰ ਕਰਦੇ ਆ। ਵੇਖੋ ਜਿਹੜਾ ਬੇਨਤੀ ਕਰੇਗਾ ਨਾ ਨਿਮਰਤਾ 'ਚ ਆ ਕੇ, ਉਹ ਸਾਡਾ ਆਪਣਾ ਹੋਵੇਗਾ, ਜਿਹੜਾ ਸਾਨੂੰ ਸਮਝਾਉਣ ਦਾ ਯਤਨ ਕਰੇਗਾ, ਅਤੇ ਜਿਹੜਾ ਸਾਨੂੰ ਸਮਝਾਵੇਗਾ ਨਹੀਂ ਸਗੋਂ ਸਾਡੇ ਮਾੜੇ ਕਰਮ ਦੇ ਉੱਪਰ ਹੱਲਾਸ਼ੇਰੀ ਦੇਵੇਗਾ, ਉਹ ਸਾਡਾ ਆਪਣਾ ਨਹੀਂ ਹੋਵੇਗਾ, ਚਾਹੇ ਉਹ ਸਾਡੇ ਪਰਿਵਾਰਕ ਮੈਂਬਰ ਵਿੱਚੋਂ ਹੋਵੇ ਅਤੇ ਚਾਹੇ ਕੋਈ ਬਾਹਰ ਦਾ ਹੋਵੇ। ਜਿਹੜਾ ਸਾਡੇ ਗੁਨਾਹਾਂ 'ਤੇ ਪਰਦਾ ਪਾਵੇਗਾ, ਸਾਡੇ ਗੁਨਾਹਾਂ ਦੇ ਵੇਖ ਕੇ ਵੀ ਸਾਨੂੰ ਜਿਹੜਾ ਏ ਉੱਥੋਂ ਵੱਖੇ ਪਰੋਖ ਕਰਨ ਦੀ ਗੱਲ ਕਰੇਗਾ, ਉਹ ਸਾਡਾ ਆਪਣਾ ਨਹੀਂ ਹੋਵੇਗਾ, ਅਤੇ ਜੋ ਗੁਣ ਨੂੰ ਗੁਣ ਕਵੇਗਾ, ਅਵਗੁਣ ਨੂੰ ਅਵਗੁਣ ਕਵੇਗਾ, ਚੰਗੇ ਨੂੰ ਚੰਗਾ ਕਵੇਗਾ, ਮਾੜੇ ਨੂੰ ਮਾੜਾ ਕਵੇਗਾ ਸਾਡੇ ਨੂੰ, ਉਹ ਸਾਡਾ ਆਪਣਾ ਹੁੰਦਾ ਏ, ਚਾਹੇ ਉਹ ਪਰਿਵਾਰ 'ਚੋਂ ਹੋਵੇ ਅਤੇ ਚਾਹੇ ਸੰਸਾਰ 'ਚੋਂ ਹੋਵੇ। ਹੁਣ ਸਤਿਗੁਰੂ ਜੀ ਵੀ ਉੱਥੇ ਸਮਝਾਉਂਦੇ ਨੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਮੇਰੇ ਮਿੱਤਰ, ਇਹ ਰੱਬ ਦੇ ਪਿਆਰਿਆਂ ਨਾਲ ਬੈਠ ਕੇ ਭਗਤੀ ਕਰਨ ਦਾ ਸਮਾਂ ਹੈ, ਅਤੇ ਮੈਂ ਬੇਨਤੀ ਕਰਦਾ ਕਿ ਇਸ ਵਾਸਾਂ ਨੂੰ ਐਵੇਂ ਖਰਾਬ ਨਾ ਕਰ, ਐਵੇਂ ਨਾ ਇਹਨਾਂ ਨੂੰ ਵਿਅਰਥ ਕਰੀ ਜਾ, ਕਿਉਂਕਿ ਇਹ ਸੰਤ ਟਹਿਲ ਕੀ ਬੇਲਾ, ਰੱਬ ਦੇ ਪਿਆਰਿਆਂ ਦੇ ਨਾਲ ਬੈਠ ਕੇ ਸਤ ਸੰਗਤ ਕਰਕੇ ਰੱਬ ਦਾ ਨਾਮ ਜਪਣ ਦਾ ਇਹ ਸਮਾਂ ਹੈ, ਅਤੇ ਜੇ ਇਸ ਤਰ੍ਹਾਂ ਕਰ ਲਵਾਂਗੇ ਤਾਂ ਫਿਰ ਹੋਵੇਗਾ ਕਿ ਈ ਹਾਂ ਖਾਟ ਚਲੋ ਹਰ ਲਾਹਾ। ਜੇ ਇੱਥੇ ਅਸੀਂ ਇਹ ਘਾਲ ਕਮਾਈ ਕਰ ਲਵਾਂਗੇ ਬੰਦਗੀ ਵਾਲੀ, ਨਾਮ ਜਪਣ ਵਾਲੀ ਬੰਦਗੀ ਦੇ ਦੁਆਰਾ ਉਹ ਸ਼ੁੱਭ ਗੁਣ ਇਕੱਠੇ ਕਰਕੇ ਜੀਵਨ ਦੇ ਅੰਦਰ ਇਕੱਠੇ ਕਰ ਲਵਾਂਗੇ, ਧਾਰਨ ਕਰ ਲਵਾਂਗੇ, ਅਤੇ ਗੁਰਦੇਵ ਜੀ ਸਮਝਾਉਂਦੇ ਈ ਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸਹੇਲਾ, ਕਿ ਇੱਥੇ ਵੀ ਸਾਨੂੰ ਇਹ ਰਾਸ ਪੂੰਜੀ ਜਦੋਂ ਮਿਲਣੀ ਹੈ, ਸਾਡਾ ਜੀਵਨ ਇੱਥੇ ਵੀ ਸੁਖੀ ਹੋਣਾ ਹੈ, ਅਤੇ ਆਗਿਆ ਬਸਣ ਸੁਹੇਲਾ ਜਿਹੜਾ ਅਗਲਾ ਸਮਾਂ ਹੈ ਨਾ, ਉਹ ਵੀ ਸਾਡਾ ਸੁਹਾਵਣਾ ਹੋਣਾ ਹੈ, ਕਿਉਂਕਿ ਉੱਥੇ ਵੀ ਵੇਖੋ ਸਤਿਗੁਰਾਂ ਨੇ ਸਾਨੂੰ ਸਪਸ਼ਟ ਸਮਝਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੇ ਵਿੱਚ ਦੱਸਿਆ ਕਿ ਜਿਹੜਾ ਈਹਾਂ ਖਾਟ ਕੇ ਚੱਲਦਾ ਹੈ, ਇੱਥੇ ਰੱਬ ਦੀ ਬੰਦਗੀ ਕਰਕੇ ਚੱਲਦਾ ਹੈ, ਉਹਦਾ ਅਗਲਾ ਸਮਾਂ ਵੀ ਜਿਹੜਾ ਉਹ ਸੁਹੇਲਾ ਹੁੰਦਾ ਹੈ, ਅਤੇ ਜਿਹੜਾ ਬੰਦਗੀ ਤੋਂ ਵਿਹੋਣਾ ਹੁੰਦਾ ਹੈ ਉਹਨੂੰ ਉੱਥੇ ਵੀ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਸਾਹਮਣੇ ਦੋਨੋਂ ਹੀ ਪੱਖ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਰੱਖੇ ਨੇ, ਜਿਵੇਂ ਬੰਦਗੀ ਕਰਨ ਵਾਲਿਆਂ ਦਾ ਕਿਵੇਂ ਦਾ ਉੱਥੇ ਉਹਨਾਂ ਦਾ ਸਨਮਾਨ ਹੁੰਦਾ, ਇਹ ਸਾਨੂੰ ਜਪਜੀ ਸਾਹਿਬ ਜੀ ਦੇ ਵਿੱਚ ਦੱਸਿਆ ਹੈ, ਅਤੇ ਨਾਮ ਵਿਹੋਣਿਆਂ ਦਾ ਨਰਾਦਰ ਕਿਵੇਂ ਉੱਥੇ ਹੁੰਦਾ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ, ਉਹਦੇ ਦਰ 'ਤੇ ਹਿਸਾਬ ਕਿਤਾਬ ਅਨੁਸਾਰ ਉੱਥੇ ਡੰਡ ਕਿਹੋ ਜਿਹਾ ਮਿਲਦਾ ਹੈ, ਉਹ ਸਾਨੂੰ ਆਸਾ ਜੀ ਦੀ ਵਾਰ ਦੀਆਂ ਪੌੜੀਆਂ ਦੇ ਅੰਦਰ ਵੀ ਦੱਸ ਦਿੱਤਾ ਹੈ। ਹੁਣ ਜਿੱਥੇ ਬੰਦਗੀ ਕਰਨ ਵਾਲਿਆਂ ਦੀ ਗੱਲ ਆਉਂਦੀ ਹੈ, ਉੱਥੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹ ਮਾਨ ਪੰਚੇ ਸੋਹੇ ਦਰ ਰਾਜਾਨ, ਉਹਨਾਂ ਨੂੰ ਮਾਣ ਵਡਿਆਈ ਮਿਲਦੀ ਹੈ, ਉਹਨਾਂ ਪੰਜ ਜਣਾਂ ਨੂੰ ਦਰਗਾਹ ਦੇ ਵਿੱਚ ਵੀ ਪਰਮਾਤਮਾ ਦੇ ਦਰ 'ਤੇ ਵੀ ਸੁਰਖਰੂ ਨੇ, ਅਤੇ ਦੂਜੇ ਪਾਸੇ ਨਾਮ ਵੀ ਹੋਣਿਆਂ ਦੀ ਗੱਲ ਚੱਲਦੀ ਹੈ, ਜਿਹੜੇ ਇਹਾਂ ਕੁਛ ਵੀ ਖੱਟ ਕੇ ਨਹੀਂ ਜਾਂਦੇ, ਉਹਨਾਂ ਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਆਸਾ ਜੀ ਦੀ ਵਾਰ ਦੇ ਅੰਦਰ ਸਮਝਾਉਂਦੇ ਨੇ, ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਧਾਇਆ ਵੱਡਾ ਹੋਵਾ।

ਜੇ ਅਸੀਂ ਪਰਮਾਤਮਾ ਦੇ ਅਦਬ ਭੈ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਪਿਆਰ ਦੀ ਜੰਜੀਰ ਆਪਣੇ ਗਲ ਵਿੱਚ ਪਾ ਲਵਾਂਗੇ ਤੇ ਪਰਮਾਤਮਾ ਦੇ ਇਸ ਸੰਸਾਰ ਵਿੱਚ ਬਣਾਏ ਹੋਏ ਸੰਸਾਰ ਵਿੱਚ ਵੀ ਸੁਰਖਰੂ ਹੈ ਤੇ ਪਰਮਾਤਮਾ ਦੇ ਦਰ 'ਤੇ ਵੀ ਸੁਰਖਰੂ ਹੈ। ਹੁਣ ਭਗਤ ਕਬੀਰ ਜੀ ਦੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਤੇ ਭਗਤ ਕਬੀਰ ਜੀ ਕਹਿਣ ਲੱਗੇ ਕਿ ਮੈਨੂੰ ਪਰਮਾਤਮਾ ਦੇ ਦਰ 'ਤੇ ਉਹ ਸਿੰਘਾਸਨ 'ਤੇ ਐਵੇਂ ਥਾਂ ਨਹੀਂ ਮਿਲ ਗਈ, ਪਰਮਾਤਮਾ ਨੇ ਇੱਥੇ ਵੀ ਮੈਨੂੰ ਸਨਮਾਨ ਦੇ ਵਿੱਚ ਰੱਖਿਆ। ਕਾਰਨ ਇਹ ਸੀ ਕਿ ਬੰਦਗੀ ਦੇ ਵਿੱਚ ਲੱਗੇ ਰਹੇ ਹੈ, ਪਰਮਾਤਮਾ ਦਾ ਨਾਮ ਜਪਿਆ ਏ, ਜੀਵਨ ਨੂੰ ਉਚੇਰਾ ਕੀਤਾ ਏ। ਅਤੇ ਫਿਰ ਭਗਤ ਜੀ ਕਹਿੰਦੇ ਸੰਸਾਰ ਵਿੱਚ ਅਸੀਂ ਰੱਬ ਦੇ ਕੂਕਰ ਬਣ ਕੇ ਰਹੇ ਹਾਂ ਅਤੇ ਉਸ ਮਾਲਕ ਨੇ ਫਿਰ ਵੀ ਸਾਨੂੰ ਵੀ ਬੜਾ ਪਿਆਰ ਕੀਤਾ, ਜੇ ਅਸੀਂ ਉਹਦੇ ਕੂਕਰ ਬਣੇ ਹੈ ਅਤੇ ਮਾਲਕ ਨੇ ਵੀ ਹੱਥ ਪਰੇ ਨਹੀਂ ਚੁੱਕਿਆ। ਕੂਕਰ ਦਾ ਭਾਵ ਹੁੰਦਾ ਹੈ ਕੁੱਤਾ। ਕਹਿਣ ਲੱਗੇ ਅਸੀਂ ਕੂਕਰ ਹੈ ਉਹਦੇ ਦਰਬਾਰ ਦੇ, ਜਿਵੇਂ ਅਸੀਂ ਬਚਨ ਪੜ੍ਹਦੇ ਹਮ ਕੂਕਰ ਤੇਰਾ ਦਰਬਾਰ, ਅਸੀਂ ਤੇਰੇ ਦਰਬਾਰ ਦੇ ਕੂਕਰ ਹੈ। ਅਤੇ ਭਗਤ ਕਬੀਰ ਜੀ ਪਾਵਨ ਸਲੋਕਾਂ ਅੰਦਰ ਦੱਸਦੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਹਿ ਖਿੰਚੈ ਤਹ ਜਾਉ। ਹੁਣ ਦੇਖੀਏ ਜਿਹੜਾ ਪਾਲਤੂ ਕੁੱਤਾ ਹੁੰਦਾ ਹੈ ਨਾ, ਮਾਲਕ ਉਹਦੇ ਗਲ ਵਿੱਚ ਪਟਾ ਵੀ ਪਾਉਂਦਾ ਹੈ ਅਤੇ ਜੰਜੀਰ ਸੰਗਲੀ ਵੀ ਉਹਦੇ ਗਲ ਵਿੱਚ ਪਾਉਂਦਾ ਹੈ, ਅਤੇ ਮਾਲਕ ਉਹਦਾ ਨਾਮ ਵੀ ਬੜਾ ਪਿਆਰਾ ਰੱਖਦਾ ਹੈ। ਕੋਈ ਕੁਝ ਰੱਖਦਾ ਏ, ਕੋਈ ਕੁਝ ਰੱਖਦਾ ਏ, ਜਿਨ੍ਹਾਂ ਨੇ ਕੁੱਤੇ ਜਿੰਨਾ ਘਰ ਦੇ ਵਿੱਚ ਪਾਲਦੇ ਨੇ ਨਾ, ਉਹਨਾਂ ਦੇ ਨਾਮ ਵੀ ਜਿਹੜੇ ਨੇ ਉਹ ਬੜੇ ਰੱਖਦੇ ਨੇ ਆਪਣੇ ਹਿਸਾਬ ਦੇ ਨਾਲ। ਹੁਣ ਭਗਤ ਜੀ ਦੱਸਦੇ ਨੇ ਕਿ ਮੈਂ ਵੀ ਰੱਬ ਦੇ ਘਰ ਦਾ ਕੂਕਰ ਹੈ ਅਤੇ ਮੇਰਾ ਵੀ ਪਰਮਾਤਮਾ ਨੇ ਨਾਮ ਰੱਖਿਆ। ਕੀ ਰੱਖਿਆ ਜੀ? ਮੁਤੀਆ ਮੇਰੋ ਨਾਉ, ਮੇਰਾ ਮੁਤੀਆ ਨਾਮ ਰੱਖਿਆ। ਬੜੇ ਪਿਆਰ ਨਾਲ ਮੈਨੂੰ ਮੁਤੀਆ ਕਹਿ ਕੇ ਰੱਬ ਜੀ ਬੁਲਾਉਂਦੇ ਨੇ। ਅਤੇ ਨਾਲ ਦੱਸਦੇ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹਿ ਜਾਉ, ਮੇਰੇ ਗਲ ਦੇ ਵਿੱਚ ਪਰਮਾਤਮਾ ਦੇ ਹੁਕਮ ਦੀ ਜੰਜੀਰ ਹੈ, ਮੈਂ ਉਹਨੂੰ ਲਾਇਆ ਨਹੀਂ ਕਦੀ ਵੀ। ਜਿਹੜਾ ਮਾਲਕ ਤੋਂ ਆਕੀ ਹੋ ਜਾਵੇ, ਹੁਕਮ ਦਾ ਪਟਾ, ਹੁਕਮ ਦੀ ਜੰਜੀਰ ਲਾ ਦੇਵੇ, ਉਹ ਖੁਆਰ ਹੁੰਦਾ ਇਸ ਸੰਸਾਰ ਦੇ ਅੰਦਰ ਅਤੇ ਪਰਮਾਤਮਾ ਦੇ ਦਰ 'ਤੇ ਵੀ। ਹੁਣ ਭਗਤ ਜੀ ਨੇ ਜੀਵਨ ਇਹੋ ਜਿਹਾ ਬਤੀਤ ਕੀਤਾ, ਗਲੇ ਹਮਾਰੇ ਜੇਵਰੀ ਜਹਿ ਖਿੰਚੈ ਤਹਿ ਜਾਉ। ਕਹਿੰਦੇ ਮਾਲਕ ਜਿਵੇਂ ਸੰਗਲੀ ਦੇ ਨਾਲ ਜਿੱਧਰ ਨੂੰ ਖਿੱਚਦਾ ਏ ਕੂਕਰ ਉੱਧਰ ਜਾਂਦਾ ਹੈ ਨਾ, ਅਤੇ ਜੇ ਤੋ ਮਾਲਕ ਦੀ ਮਰਜ਼ੀ ਨਾਲ ਜਾਵੇ ਤਾਂ ਦੌੜ ਕੇ ਤਾਂ ਵਧੀਆ ਲੱਗਦਾ ਹੈ, ਅਤੇ ਜੇ ਕਿਤੇ ਆਨਾ ਕਾਨੀ ਕਰੇ ਤਾਂ ਆਪਾਂ ਦੇਖਦੇ ਮਾਲਕ ਖਿੱਚ ਕੇ ਧੂ ਕੇ ਵੀ ਲੈ ਕੇ ਜਾਂਦਾ ਏ, ਖੜਨਾ ਤਾਂ ਮਾਲਕ ਨੇ ਉੱਧਰ ਹੈ ਹੀ ਹੈ। ਆਪਾਂ ਦੇਖਦੇ ਨਾ ਕੁੱਤੇ ਦੀ ਜਾਂ ਕਿਸੇ ਦੀ ਵੀ ਜੀਵ ਦੀ ਗੱਲ ਕਿ ਜੇ ਤੂੰ ਮਾਲਕ ਦੇ ਹੁਕਮ ਨਾਲ ਤੁਰਿਆ ਜਾਵੇ, ਜੰਜੀਰ ਪਈ ਹੈ ਜਿੱਧਰ ਨੂੰ ਮਾਲਕ ਇਸ਼ਾਰਾ ਕਰਦੇ ਤਾਂ ਤੁਰਿਆ ਜਾਵੇ, ਅਤੇ ਜੇ ਨਾ ਤੁਰੇ ਤਾਂ ਫਿਰ ਖਿੱਚ ਕੇ ਮਾਲਕ ਉਹਨੂੰ ਖੜਦਾ ਉਹ ਕੁੱਤੇ ਨੂੰ। ਅਤੇ ਭਗਤ ਜੀ ਵੀ ਕਹਿੰਦੇ ਅਸੀਂ ਉਹਦੇ ਪਿਆਰ ਦੇ ਵਿੱਚ ਹੀ ਤੁਰੇ ਰਹੇ ਹਾਂ। ਰੱਬ ਦਾ ਪਿਆਰਾ ਜਿਹੜਾ ਹੈ ਉਹ ਰੱਬ ਦੇ ਹੁਕਮ ਰੂਪੀ ਜੰਜੀਰ ਨੂੰ, ਉਹਦੀ ਹੁਕਮ ਅਦੂਲੀ ਨਹੀਂ ਕਰਦਾ। ਜਿੱਧਰ ਨੂੰ ਇਸ਼ਾਰਾ ਹੁੰਦਾ ਹੈ ਰੱਬ ਦਾ ਪਿਆਰਾ ਰੱਬ ਦੇ ਹੁਕਮ ਵਿੱਚ ਚੱਲਦਾ ਹੈ। ਜੇ ਸੁੱਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਜੇ ਦੁੱਖ ਮਿਲ ਗਿਆ ਤਾਂ ਵੀ ਉਹਦਾ ਨਾਮ, ਅਤੇ ਜੇ ਸੁੱਖ ਮਿਲ ਗਿਆ ਤਾਂ ਵੀ। ਇਹ ਨਹੀਂ ਕਿ ਜੇ ਸੁੱਖ ਮਿਲ ਗਿਆ ਤਾਂ ਉੱਥੇ ਖੀਵਾ ਹੋ ਗਿਆ ਹੈ, ਅਤੇ ਦੁੱਖ ਮਿਲ ਗਿਆ ਤਾਂ ਫਿਰ ਸ਼ਿਕਵੇ ਦੇਣ ਲੱਗ ਪਿਆ, ਉਲਾਮੇ ਦੇਣ ਲੱਗ ਪਿਆ। ਨਹੀਂ, ਭਗਤ ਜੀ ਕਹਿੰਦੇ ਜਹਿ ਖਿੱਚੈ ਤਹਿ ਜਾਉ, ਜਿੱਧਰ ਨੂੰ ਮਾਲਕ ਦਾ ਹੁਕਮ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਉਹਨਾਂ ਦਾ ਹੁਕਮ ਜਿਹੜਾ ਇਸ ਤਰ੍ਹਾਂ ਪਾਲਦੇ ਨੇ। ਅਤੇ ਸਤਿਗੁਰੂ ਜੀ ਦੇ ਪਾਵਨ ਬਚਨਾਂ ਦੇ ਅੰਦਰ ਭਗਤ ਜੀ ਦੇ ਬਚਨ ਨੇ ਕਿ ਜਦੋਂ ਫਿਰ ਇਸ ਤਰ੍ਹਾਂ ਇਹ ਗਲੇ ਹਮਾਰੇ ਜੇਵਰੀ ਜਹਿ ਖਿੰਚੈ ਤਹਿ ਜਾਉ, ਇਹ ਫਿਰ ਜਦੋਂ ਉਹਦੇ ਹੁਕਮ ਦੇ ਵਿੱਚ ਰੱਬ ਦਾ ਪਿਆਰਾ ਚੱਲਦਾ ਏ, ਅਤੇ ਭਗਤ ਜੀ ਫਿਰ ਕਹਿੰਦੇ ਪਰਮਾਤਮਾ ਦੇ ਦਰ 'ਤੇ ਵੀ ਮਾਣ ਮਿਲਦਾ ਏ। ਅੱਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਕਿਉਂਕਿ ਜਿਹੜਾ ਮਾਲਕ ਦੇ ਹੁਕਮ ਵਿੱਚ ਕੂਕਰ ਚੱਲਦਾ ਏ, ਮਾਲਕ ਉਹਨੂੰ ਆਪਣਾ ਬਣਾ ਲੈਂਦਾ ਏ। ਆਪਾਂ ਦੇਖਦੇ ਨਾ ਜਿਹੜਾ ਹੁਕਮ ਵਿੱਚ ਚੱਲਦਾ ਉਹਨੂੰ ਮਾਲਕ ਗੱਡੀਆਂ ਦੇ ਵਿੱਚ ਬਿਠਾ ਕੇ ਵੀ ਖੜਦਾ ਏ, ਆਪਣੇ ਨਾਲੋਂ ਉਹਦੀ ਜ਼ਿਆਦਾ ਜਿਹੜੇ ਆ ਕੇਅਰ ਉਹਦੇ ਸਿਹਤ ਦੀ ਰੱਖਦਾ ਏ। ਡਾਕਟਰ ਕੋਲ ਲੈ ਕੇ ਜਾਣਾ, ਸਮੇਂ ਨਾਲ ਚੰਗਾ ਖਵਾਉਣਾ ਪਿਲਾਉਣਾ, ਉਹ ਜਿਹੜਾ ਮਾਲਕ ਦੀ ਵਫਾਦਾਰੀ ਕਰਕੇ ਚੱਲਦਾ ਏ। ਇਸੇ ਤਰ੍ਹਾਂ ਹੀ ਫਿਰ ਇੱਥੇ ਜਿਵੇਂ ਜਿਹੜਾ ਹੁਕਮ ਵਿੱਚ ਇੱਥੇ ਚੱਲਿਆ, ਉਹ ਪਰਮਾਤਮਾ ਦੀ ਦਰਗਾਹ 'ਤੇ ਵੀ ਗੁਰੂ ਸਾਹਿਬ ਗੁਰੂ ਭਾਈ ਵਾਹਿਗੁਰੂ ਭਗਤ ਕਬੀਰ ਜੀ ਕਹਿੰਦੇ ਅੱਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰ।

0: ਦਾ ਇੱਕ ਭਏ ਹੈ ਕੋਈ ਨਾ ਸਕੇ ਪਛਾਣੀ, ਫਿਰ ਮਿਲਾਪ ਹੋ ਜਾਂਦਾ ਹੈ। ਪਰ ਉੱਧਰ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਜਿਹੜਾ ਬੰਦਗੀ ਵੀ ਹੋਣਾ ਜੀਵ ਹੈ ਉਹਨੂੰ ਫਿਰ ਆਸਾ ਜੀ ਦੀ ਵਾਰ ਦੇ ਅੰਦਰ ਹੀ ਸਮਝਾਉਂਦੇ, ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕੱਢੈ ਜਜਮਾਲਿਆ। ਉੱਥੇ ਕੋਈ ਲਿਹਾਜ਼ ਨਹੀਂ ਹੁੰਦਾ ਦੁਨੀਆਂ ਦੇ ਵਿੱਚ। ਤਾਂ ਬੰਦਾ ਅਪਰਾਧ ਕਰਕੇ ਆਪਣੀ ਪਾਵਰ ਦੇ ਨਾਲ, ਪੈਸੇ ਦੇ ਨਾਲ, ਆਪਣੇ ਦਿਮਾਗ ਦੀ ਖੇਡ ਦੇ ਨਾਲ, ਕੋਈ ਚਲਾਕੀਆਂ ਚੁਸਤੀਆਂ ਦੇ ਨਾਲ ਆਪਣੇ ਔਗਣਾਂ ਨੂੰ ਢੱਕ ਸਕਦਾ ਹੈ, ਪਰਦੇ ਪਾ ਸਕਦਾ ਹੈ, ਕਾਨੂੰਨ ਨੂੰ ਖਰੀਦ ਸਕਦਾ ਹੈ, ਲੋਕਾਂ ਨੂੰ ਜਿਹੜਾ ਪਰਦੇ ਦੇ ਅੰਦਰ ਗੁਨਾਹਾਂ ਨੂੰ ਛੁਪਾ ਕੇ ਚੰਗਾ ਬਣ ਸਕਦਾ ਹੈ। ਪਰ ਗੁਰੂ ਸਾਹਿਬ ਜੀ ਸਮਝਾਉਂਦੇ ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕੱਢੈ ਜਜਮਾਲਿਆ। ਉੱਥੇ ਫਿਰ ਕੋਈ ਕਿਸੇ ਦੀ ਸਿਫਾਰਿਸ਼ ਨਹੀਂ। ਅਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੀ ਇਹੀ ਗੱਲ ਵੇਖੋ ਭਰਾ ਬਣ ਕੇ, ਮਿੱਤਰ ਬਣ ਕੇ ਸਮਝਾਉਂਦੇ ਕਿ ਕਰੋ ਬੇਨੰਤੀ, ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਕਹਿਣ ਲੱਗੇ ਭਾਈ ਆਹ ਸੰਸਾਰ ਵਿੱਚ ਰੱਬ ਦੀ ਬੰਦਗੀ ਕਰਨ ਦਾ ਸਮਾਂ ਹੈ। ਈ ਹਾਂ ਖਾਟ ਚਲੋ ਹਰ ਲਾਹਾ, ਜੇ ਇੱਥੇ ਬੰਦਗੀ ਕਰਕੇ ਕੁਝ ਲਾਹਾ ਪ੍ਰਾਪਤ ਕਰ ਲਵੋਗੇ, ਚੰਗੇ ਗੁਣ ਅੰਦਰ ਪੈਦਾ ਕਰ ਲਵੋਗੇ, ਆਗੈ ਵਸਣ ਸੁਹੇਲਾ, ਰੱਬ ਦੇ ਘਰ ਦੇ ਵਿੱਚ ਵਸਣਾ ਸੌਖਾ ਹੋ ਜਾਵੇਗਾ। ਜਿਵੇਂ ਦੁਨੀਆਂ ਵਿੱਚ ਅਸੀਂ ਕਹਿੰਦੇ ਨਾ ਕਿ ਚਾਰ ਪੈਸੇ ਇਕੱਠੇ ਹੋ ਜਾਣ ਅਤੇ ਸਾਡਾ ਬੁਢੇਪਾ ਜਿਹੜਾ ਉਹ ਸੌਖਾ ਗੁਜ਼ਰ ਜਾਂਦਾ ਹੈ, ਸਾਡਾ ਅਗਲਾ ਜੀਵਨ ਸੌਖਾ ਗੁਜ਼ਰ ਜਾਂਦਾ ਹੈ, ਕਿਉਂਕਿ ਧਨ ਦੇ ਨਾਲ ਅਸੀਂ ਘਰ ਬਣਾ ਲੈਂਦੇ ਹਾਂ, ਧਨ ਦੇ ਨਾਲ ਅਸੀਂ ਚੰਗੇ ਭੋਜਨ ਖਰੀਦ ਲੈਂਦੇ ਹਾਂ, ਧਨ ਦੇ ਨਾਲ ਚੰਗੇ ਵਸਤਰ ਖਰੀਦ ਲੈਂਦੇ ਹਾਂ, ਗੱਡੀਆਂ ਕਾਰਾਂ ਖਰੀਦ ਲੈਂਦੇ ਹਾਂ, ਚੰਗੀ ਪੜ੍ਹਾਈ ਕਰ ਲੈਂਦੇ ਹਾਂ। ਇਹ ਧਨ ਦੇ ਨਾਲ ਹੀ ਸਾਰਾ ਕੁਝ ਜਿਹੜਾ ਇਸ ਸੰਸਾਰ ਵਿੱਚ ਇਹ ਮਿਲਦਾ ਹੈ। ਇਸੇ ਤਰ੍ਹਾਂ ਹੀ ਦੂਜਾ ਧਨ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਵੀ ਕਿਹਾ ਗਿਆ ਹੈ। ਅਤੇ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਧਨ ਨਾਲ ਸੰਸਾਰ ਦੇ ਸੁੱਖ ਖਰੀਦੇ ਜਾਂਦੇ ਨੇ, ਨਾਮ ਧਨ ਦੇ ਨਾਲ ਪਰਮਾਤਮਾ ਦੇ ਦਰ ਦੇ ਸੁੱਖ ਖਰੀਦੇ ਜਾਂਦੇ ਨੇ। ਜਿਹੜਾ ਜਿਹੜਾ ਪਰਮਾਤਮਾ ਦੇ ਨਾਮ ਧਨ ਦੇ ਨਾਲ ਜੁੜਦਾ ਹੈ ਉਹਨੂੰ ਫਿਰ ਸਤਿਗੁਰੂ ਜੀ ਦੱਸਦੇ ਕਿ ਉਹ ਧਨ ਲੋਕ ਅਤੇ ਪਰਲੋਕ ਵਿੱਚ। ਹੁਣ ਦੂਜੀ ਗੱਲ, ਜਿਹੜਾ ਦੁਨੀਆਂ ਦਾ ਧਨ ਹੈ ਇਹਦੇ ਨਾਲ ਜੇ ਤਾਂ ਅਸੀਂ ਕਰਦੇ ਹਾਂ ਕਿਸੇ ਦੀ ਸੇਵਾ, ਕਿਸੇ ਦੀ ਮਦਦ, ਕਿਸੇ ਦੀ ਹੈਲਪ ਕਰਦੇ ਹਾਂ, ਅਤੇ ਫਿਰ ਇਹ ਧਨ ਦੇ ਨਾਲ ਵੀ ਸਾਨੂੰ ਪਰਮਾਤਮਾ ਦੇ ਦਰ 'ਤੇ ਢੋਈ ਮਿਲ ਜਾਂਦੀ ਹੈ। ਪਰ ਜੇਕਰ ਅਸੀਂ ਧਰਮ ਤੋਂ, ਸੇਵਾ ਤੋਂ ਵਿਹੋਣੇ ਹੋ ਕੇ ਇਹ ਧਨ ਨੂੰ ਇਕੱਠਾ ਕਰਕੇ ਕੇਵਲ ਦੁਨੀਆਂ ਦੇ ਸੁੱਖ ਖਰੀਦਾਂਗੇ ਅਤੇ ਇਹ ਦੁਨੀਆਂ ਦੇ ਸੁੱਖ ਦੁਨੀਆਂ ਤੱਕ ਹੀ ਰਹਿ ਜਾਣਗੇ। ਸਾਨੂੰ ਬੇਅੰਤ ਪ੍ਰਮਾਣਾਂ ਦੇ ਨਾਲ ਬਾਣੀ ਦੇ ਵਿੱਚ ਸਮਝਾਇਆ ਹੈ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਸਤਿਗੁਰੂ ਜੀ ਨੇ ਸਮਝਾਇਆ ਜੇ ਦੁਨੀਆਂ ਦੇ ਵਿੱਚ ਦੁਨੀਆਂ ਦੇ ਧਨ ਨਾਲ ਕੇਵਲ ਸੁੱਖ ਹੀ ਖਰੀਦੇ ਦੁਨੀਆਂ ਦੇ, ਅਤੇ ਫਿਰ ਇਹ ਸੁੱਖ ਜਿਹੜੇ ਸਾਰਾ ਕੁਝ ਇੱਥੇ ਰਹਿ ਜਾਣਾ। ਕਿਉਂਕਿ ਅਸੀਂ ਸਵੇਰੇ ਵੀ ਪੜ੍ਹਦੇ ਹਾਂ ਸਤਿਗੁਰਾਂ ਦੇ ਬਚਨ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਕਿ ਅੰਤ ਕੋ ਨਾਂਗੇ ਹੀ ਪਾਏ ਸਧਾਰੇ, ਕਿ ਇਸ ਸੰਸਾਰ ਵਿੱਚ ਨੰਗੇ ਪੈਰੀ ਹੀ ਉਹ ਰਾਜੇ ਰਾਣੇ ਜਿਹੜੇ ਹੈ ਇਸ ਸੰਸਾਰ ਦੇ ਵਿੱਚੋਂ ਜਾਂਦੇ ਆ, ਇਸ ਸੰਸਾਰ ਦੇ ਵਿੱਚੋਂ ਉਹਨਾਂ ਵਿੱਚੋਂ ਕੁਝ ਨਹੀਂ ਜਾਂਦਾ। ਲੇਕਿਨ ਜੇਕਰ ਇਸ ਧਨ ਦੇ ਨਾਲ ਨਾਲ ਅਸੀਂ ਨਾਮ ਧਨ ਨੂੰ ਕਮਾ ਲਈਏ, ਅਤੇ ਸਤਿਗੁਰੂ ਜੀ ਸਮਝਾਉਂਦੇ ਨਾਮ ਧਨ ਤਾਂ ਸਾਡੇ ਇੱਥੇ ਬਣਾਏ ਹੋਏ ਇਕੱਠੇ ਕੀਤੇ ਧਨ ਦੇ ਦੁਆਰਾ ਵੀ ਸਾਡਾ ਜੀਵਨ ਸੁਖੀ ਕਰ ਦਿੰਦਾ ਹੈ, ਅਤੇ ਪਰਮਾਤਮਾ ਦੇ ਦਰ ਦੇ ਉੱਪਰ ਵੀ ਇਹ ਨਾਮ ਧਨ ਜਿਹੜਾ ਸਾਨੂੰ ਸੁਰਖਰੂ ਕਰ ਦਿੰਦਾ ਹੈ। ਹੁਣ ਵੇਖੋ ਧਨ ਕਮਾਉਣ ਵੱਲੋਂ ਸਤਿਗੁਰਾਂ ਰੋਕਿਆ ਨਹੀਂ, ਆਪਾਂ ਸਵੇਰੇ ਵੀ ਗੱਲ ਕੀਤੀ, ਧਨ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ ਵੀ ਕਮਾਇਆ ਸੀ, ਧਨ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਵੀ ਕਮਾਇਆ ਸੀ, ਧਨ ਰਾਏ ਬੁਲਾਰ ਦੇ ਕੋਲ ਵੀ ਸੀ, ਧਨ ਦੌਲਤ ਖਾਂ ਲੋਧੀ ਦੇ ਕੋਲ ਵੀ ਸੀ, ਧਨ ਭਾਈ ਮਨਸੁਖ ਦੇ ਕੋਲ ਵੀ ਹੈ। ਸਤਿਗੁਰਾਂ ਨੇ ਕਦੀ ਵੀ ਧਨ ਨੂੰ ਮਾੜਾ ਨਹੀਂ ਕਿਹਾ, ਨਾਲ ਇਹ ਦੱਸਿਆ ਕਿ ਜਿਨ੍ਹਾਂ ਕੋਲ ਇਹ ਧਨ ਉਹ ਨਾਮ ਧਨ ਦੀ ਕਮਾਈ ਵੀ ਨਾਲ ਕਰਨ। ਜਿਵੇਂ ਸਾਨੂੰ ਸਮਝਾਇਆ ਘਾਲ ਖਾਏ ਕਿਸੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਜਿੱਥੇ ਘਾਲ ਕਮਾਈ ਕਰਨੀ ਹੈ ਉੱਥੇ ਸਿਧਾਂਤ ਸਾਨੂੰ ਸਤਿਗੁਰਾਂ ਦਿੱਤਾ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਹੁਣ ਇੱਥੇ ਦੋਨੋਂ ਹੀ ਵੇਖੋ, ਜਦੋਂ ਅਸੀਂ ਬਚਨ ਪੜ੍ਹਦੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਤੀਜੇ ਨੰਬਰ 'ਤੇ ਗੱਲ ਆਉਂਦੀ ਹੈ। ਹੁਣ ਇੱਥੇ ਦੋਨਾਂ ਹੀ ਧਨ ਦੇ ਜਿਹੜੇ ਪਦਾਰਥ ਅਤੇ ਨਾਮ ਧਨ ਦੋਨਾਂ ਨੂੰ ਵੰਡ ਕੇ ਛਕਣ ਦਾ ਜ਼ਿਕਰ ਆਉਂਦਾ ਹੈ ਕਿ ਅਸੀਂ ਕਿਰਤ ਕਮਾਈ ਨੂੰ ਵੀ ਵੰਡ ਕੇ ਛਕਣਾ, ਜਿਹੜੇ ਦੁਨੀਆਂ ਦੇ ਧਨ ਦੇ ਦੁਆਰਾ ਕਿਰਤ ਕਮਾਈ ਦੁਆਰਾ ਧਨ ਇਕੱਠਾ ਕਰਨਾ ਹੈ ਉਹਦੇ ਵਿੱਚੋਂ ਵੀ ਵੰਡ ਕੇ ਛਕਣਾ ਹੈ, ਅਤੇ ਨਾਮ ਧਨ ਦੀ ਕਮਾਈ ਵੀ ਜਿਹੜੀ ਉਹਦੇ ਵਿੱਚੋਂ ਵੀ ਵੰਡ ਕੇ ਛਕਣਾ ਹੈ। ਨਾਮ ਧਨ ਦੀ ਕਮਾਈ ਵਿੱਚੋਂ ਵੰਡ ਕੇ ਕਿਵੇਂ ਛਕਣਾ ਹੈ ਕਿ ਜਿੱਥੇ ਆਪ ਜਪਣਾ ਉੱਥੇ ਦੂਜਿਆਂ ਨੂੰ ਵੀ ਜਪਾਉਣਾ। ਸਾਧ ਸੰਗਤ ਸਤ ਸੰਗਤ ਦਾ ਕੰਸੈਪਟ ਹੈ ਹੀ ਇਹ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਬੈਠਦੇ ਹਾਂ, ਕੋਈ ਸਾਡੇ ਦੁਆਰਾ ਜਪੇ ਹੋਏ ਨਾਮ ਨੂੰ ਸੁਣਦਾ ਹੈ ਅਤੇ ਕਿਸੇ ਦੇ ਕੋਲੋਂ ਅਸੀਂ ਸੁਣ ਕੇ ਆਪਣੇ ਕੰਨਾਂ ਦੇ ਦੁਆਰਾ ਉਹ ਸਾਂਝ ਪਾਉੜੇ ਹੈ। ਇਸ ਕਰਕੇ ਇਹ ਜਦੋਂ ਮਿਲ ਬੈਠ ਕੇ ਅਸੀਂ ਵਾਹਿਗੁਰੂ ਦੀ ਬੰਦਗੀ ਕਰਦੇ ਹਾਂ ਜਾਂ ਕਿਸੇ ਨੂੰ ਪ੍ਰੇਰਨਾ ਕਰਦੇ ਹਾਂ ਬਾਣੀ ਵਾਲੇ ਪਾਸੇ ਜੁੜਨ ਦੀ, ਗੁਰੂ ਦੇ ਰਸਤੇ ਦੇ ਉੱਪਰ ਚੱਲਣ ਦੀ, ਅਤੇ ਉਹ ਵੀ ਵੰਡ ਕੇ ਛਕਣ ਵਾਲੀ ਗੱਲ ਹੁੰਦੀ ਹੈ। ਇਸੇ ਕਰਕੇ ਗੁਰੂ ਨੂੰ ਧੰਨ ਇਸ ਕਰਕੇ ਕਹਿਣਾ ਹੈ ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਕਹੀ ਹੈ ਕਿ ਧੰਨ ਗੁਰ ਗੁਰ ਸਿੱਖ ਧੰਨ, ਕਿ ਗੁਰੂ ਨੂੰ ਧੰਨ ਇਸ ਕਰਕੇ ਕਹਿਣਾ ਕਿਉਂਕਿ ਗੁਰੂ ਦੇ ਦੁਆਰਾ ਹੀ ਸਾਨੂੰ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋਣ ਦੀ ਸੋਝੀ ਮਿਲਦੀ ਹੈ। ਅਤੇ ਜਦੋਂ ਅਸੀਂ ਧੰਨ ਧੰਨ ਸ਼ਬਦ ਜਦੋਂ ਗੁਰੂ ਬਾਰੇ ਪੜ੍ਹਦੇ ਹਾਂ, ਅਤੇ ਗੁਰੂ ਰਾਮਦਾਸ ਮਹਾਰਾਜ ਜੀ ਇੱਕ ਹੋਰ ਜਗ੍ਹਾ ਬੜੇ ਪਿਆਰੇ ਬਚਨ ਪਾਵਨ ਬਾਣੀ ਵਿੱਚ ਸਾਨੂੰ ਦੱਸਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਧੰਨ ਇਸ ਕਰਕੇ ਕਹਿਣਾ ਹੈ ਗੁਰੂ ਜੀ ਨੂੰ ਕਿ ਗੁਰੂ ਦੇ ਦੁਆਰਾ ਹੀ ਗੁਰੂ ਦੇ ਸਿੱਖ ਦਾ ਜੀਵਨ ਬਣਦਾ ਹੈ ਅਤੇ ਗੁਰ ਸਿੱਖ ਬਣਦਾ ਹੈ ਜੀਵ। ਉੱਥੇ ਗੁਰੂ ਰਾਮਦਾਸ ਜੀ ਦੇ ਬਚਨ ਅਸੀਂ ਪੜ੍ਹਦੇ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾ ਵਿਧ ਤੁਮ ਹਰ ਜਾਣੋ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਆਪ ਪ੍ਰਤੱਖ ਪ੍ਰਮਾਣ ਦੇ ਕੇ ਸਮਝਾ ਰਹੇ ਨੇ, ਸਤਿਗੁਰੂ ਜੀ ਸਮਝਾਉਂਦੇ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਜਿਹੜੀ ਮੇਰੀ ਦਸ਼ਾ ਹੋਣੀ ਸੀ, ਕਿਉਂਕਿ ਬਚਪਨ ਦੇ ਵਿੱਚ ਹੀ 3 ਕੁ ਸਾਲ ਦੀ ਉਮਰ ਦੇ ਵਿੱਚ ਮਾਤਾ ਜੀ ਚੜ੍ਹਾਈ ਕਰ ਜਾਂਦੇ ਨੇ, 7 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਚੜ੍ਹਾਈ ਕਰ ਜਾਂਦੇ ਨੇ ਭਾਈ ਜੇਠਾ ਜੀ ਦੇ, ਸ਼ਰੀਕਾ ਬਰਾਦਰੀ ਜਿਹੜੀ ਸੀ ਉਹਨਾਂ ਨੇ ਆਪਣਾ ਹੱਥ ਚੱਕ ਲਿਆ ਉੱਪਰੋਂ। ਲੋਕ ਕਹਿਣ ਲੱਗ ਪਏ ਜੰਮਦਿਆਂ ਹੀ ਮਾਤਾ ਪਿਤਾ ਇੰਨੇ ਖਾ ਲਏ ਨੇ, ਬੜਾ ਕੁਝ ਬੋਲਦੇ ਆ ਲੋਕ। ਉਸ ਵੇਲੇ ਸਹਾਰਾ ਦੇਣ ਵਾਲਾ ਤਾਂ ਕੋਈ ਨਹੀਂ ਸੀ, ਅਤੇ ਉਲਾਮੇ ਦੇਣ ਵਾਲੇ ਤਾਨੇ ਦੇਣ ਵਾਲੇ ਬਹੁਤ ਸਨ, ਕਿਉਂਕਿ ਗੁਰੂ ਸਾਹਿਬ ਜੀ ਦੇ ਵੀ ਪਾਵਨ ਬਚਨ ਨੇ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖੱਲੇ। ਸਤਿਗੁਰੂ ਜੀ ਇਹ ਅਹਿਸਾਸ ਕਰਵਾਉਂਦੇ ਨੇ ਕਿ ਭਾਈ ਜਦੋਂ ਮੁਸ਼ਕਲ ਦਾ ਸਮਾਂ ਆਉਂਦਾ ਹੈ ਨਾ, ਉਦੋਂ ਆਪਣੇ ਵੀ ਬਗਾਨੇ ਹੋ ਜਾਂਦੇ ਨੇ, ਕੋਈ ਵੀ ਸਹਾਰਾ ਨਹੀਂ ਦਿੰਦਾ, ਢੋਈ ਕੋਈ ਨਹੀਂ ਦਿੰਦਾ। ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖੱਲੇ, ਜਿਹੜੇ ਲਾਗੇ ਬਹਿੰਦੇ ਸਨ ਲਾਗੂ, ਉਹ ਵੀ ਦੁਸ਼ਮਣ ਬਣ ਕੇ ਬਹਿ ਜਾਂਦੇ ਨੇ, ਉਹ ਵੀ ਫਿਰ ਦੁਸ਼ਮਣਾਂ ਦੇ ਵਾਂਗ ਲੋਕਾਂ ਦੇ ਵਿੱਚ ਜਾ ਜਾ ਕੇ ਪ੍ਰੋਪੇਗੰਡਾ ਕਰਦੇ ਨੇ ਕਿ ਇਹਦੇ ਵਿੱਚ ਇਹ ਗੁਣਾਂ ਏ, ਇਹਦੇ ਵਿੱਚ ਇਹ ਕਮੀਆਂ ਨੇ। ਅਤੇ ਨਾਲ ਦੱਸਦੇ ਸਾਕ ਪੇ ਭੱਜ ਖਲੇ, ਜਿਹੜੇ ਸਾਕ ਸੰਬੰਧੀ ਉਹ ਵੀ ਕਈ ਵਾਰੀ ਸਾਥ ਛੱਡ ਜਾਂਦੇ, ਮਾਫ਼ ਕਰਨਾ ਸਾਰੇ ਇੱਕੋ ਜਿਹੇ ਨਹੀਂ, ਪਰ ਬਹੁਤ ਆਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਕਿਤੇ ਛਾਂ ਹੋਵੇ ਨਾ ਸੁੱਖਾਂ ਦੀ ਸਾਡੇ ਸਿਰ ਦੇ ਉੱਪਰ, ਅਤੇ ਦੂਰ ਦੀ ਲੰਘਦਿਆਂ ਹੋਇਆਂ ਵੀ 50 ਕਿਲੋਮੀਟਰ ਵਲ ਕੇ ਵੀ ਆਉਣਗੇ, ਲੰਘਦੇ ਪਏ ਸਾਂ ਲਾਗੂ ਦੀ ਸੋਚਿਆ ਮਿਲ ਚੱਲੀਏ, ਪਰ ਜਦੋਂ ਕਿਤੇ ਸੁੱਖਾਂ ਦੀ ਛਾਂ ਉੱਠ ਜਾਵੇ ਸਿਰ ਤੋਂ, ਅਤੇ ਉਦੋਂ ਦਰਵਾਜ਼ੇ ਦੇ ਅੱਗੋਂ ਦੀ ਰਸਤਾ ਵੀ ਜਿਹੜਾ ਉਹ ਵੀ ਬਦਲ ਕੇ ਦੂਜੇ ਥਾਣੀ ਚਲੇ ਜਾਂਦੇ ਵੀ ਮੱਥੇ ਨਾ ਲੱਗ ਜਾਵੇ ਕਿਤੇ। ਇਸੇ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਸਮਝਾਉਂਦੇ, ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਦੁੱਖ ਦੇ ਸਮੇਂ ਦੇ ਵਿੱਚ ਕੋਈ ਕੋਈ ਨਿੱਤਰਦਾ ਹੈ, ਕੋਈ ਕੋਈ ਗੁਰੂ ਦਾ ਪਿਆਰਾ, ਬਹੁਤਿਆਂ ਦਾ ਸਾਥ ਜਿਹੜਾ ਉਦੋਂ ਛੁੱਟ ਜਾਂਦਾ ਹੈ। ਅਤੇ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਦੇ ਰੂਪ ਅੰਦਰ ਭਾਈ ਜੇਠਾ ਜੀ ਦੱਸਦੇ ਨੇ ਬਚਪਨ ਦੀ ਕਹਾਣੀ ਕਿ ਉਸ ਉਹ ਦਸ਼ਾ ਜਿਹੜੀ ਸੀ, ਉਹ ਹਾਲਾਤ ਸਨ ਉਸ ਵੇਲੇ, ਕੇਵਲ ਅਤੇ ਕੇਵਲ ਨਾਨੀ ਮਾਂ ਜੋ ਬਾਸਰ ਕੇ ਨਗਰ ਤੋਂ ਜਾ ਕੇ ਆਪਣੇ ਕੋਲ ਲੈ ਕੇ ਆਉਂਦੇ ਨੇ, ਅਤੇ ਉਸ ਵੇਲੇ ਬਾਬਾ ਅਮਰਦਾਸ ਜੀ ਅਜੇ ਗੁਰੂ ਨਹੀਂ ਬਣੇ, ਗੁਰੂ ਅੰਗਦ ਸਾਹਿਬ ਜੀ ਗੁਰੂ ਨੇ, ਬਾਬਾ ਅਮਰਦਾਸ ਜੀ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਸਿੱਖੀ ਕਮਾ ਰਹੇ ਨੇ। ਬਾਬਾ ਅਮਰਦਾਸ ਜੀ ਦੇ ਨਾਲ ਸੰਪਰਕ ਬਣਦਾ ਹੈ ਭਾਈ ਜੇਠਾ ਜੀ ਦਾ। ਫਿਰ ਜਦੋਂ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਪ੍ਰਾਪਤ ਹੁੰਦੀ ਹੈ, ਉਹਨਾਂ ਦੀ ਅਗਵਾਈ ਦੇ ਅੰਦਰ ਗੋਇੰਦਵਾਲ ਸਾਹਿਬ ਰਹਿ ਕੇ ਜੀਵਨ ਬਤੀਤ ਕਰਦੇ ਆ, ਜਵਾਨ ਹੋਏ ਨੇ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਰਿਸ਼ਤਾ ਵੀ ਇਹਨਾਂ ਦਾ ਤੈਅ ਕੀਤਾ, ਵਿਆਹ ਹੁੰਦਾ ਹੈ। ਫਿਰ ਸੇਵਾ ਵਿੱਚ ਇੰਨੇ ਪ੍ਰਵੀਣ ਨੇ ਕਿ ਗੁਰਤਾ ਗੱਦੀ ਦੀ ਪ੍ਰਾਪਤੀ ਵੀ ਉਦੋਂ ਹੁੰਦੀ ਹੈ। ਅਤੇ ਫਿਰ ਜਦੋਂ ਗੁਰੂ ਬਣਦੇ ਆ ਨਾ ਜੀ ਗੁਰੂ ਰਾਮਦਾਸ ਜੀ ਦੇ ਰੂਪ ਅੰਦਰ, ਉਦੋਂ ਫਿਰ ਸਾਨੂੰ ਸਮਝਾਉਂਦੇ ਕਿ ਸਤਿਗੁਰੂ ਨੂੰ ਧੰਨ ਧੰਨ ਕਿਉਂ ਕਹਿਣਾ ਹੈ। ਉੱਥੇ ਫਿਰ ਦੱਸਦੇ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮਹਰ ਜਾਣਹੁ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਹਿੰਦੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਅਨਾਥ ਰੂਪ ਦੇ ਵਿੱਚ ਕੀੜਿਆਂ ਦੇ ਵਾਂਗ ਜ਼ਿੰਦਗੀ ਬਤੀਤ ਕਰਕੇ ਚਲੇ ਗਏ। ਆਪਾਂ ਦੇਖਦੇ ਹੀ ਹਾਂ ਅਨਾਥਾਂ ਦੀ ਕੋਈ ਜ਼ਿੰਦਗੀ ਥੋੜ੍ਹੀ ਹੁੰਦੀ ਹੈ, ਨਾ ਮਾਂ ਪਲੋਸਣ ਵਾਲੀ ਹੁੰਦੀ ਹੈ ਸਿਰ ਨੂੰ, ਨਾ ਪਿਤਾ ਕਿਤੇ ਮੋਢੇ 'ਤੇ ਹੱਥ ਰੱਖ ਕੇ ਕਿਤੇ ਕਹਿੰਦਾ ਏ ਕੋਈ। ਜਦੋਂ ਭਾਈ ਜੇਠਾ ਜੀ ਦੇ ਰੂਪ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਬਾਸਰ ਕੇ ਨਾਨਕੇ ਰਹਿੰਦੇ ਸਨ, ਅਤੇ ਨਾਨੀ ਨੇ ਗੁਜ਼ਾਰਾ ਕਰਨ ਵਾਸਤੇ ਛੋਲੇ ਉਬਾਲ ਕੇ ਦੇਣੇ ਘੁੰਗਣੀਆਂ ਦੇ ਰੂਪ ਦੇ ਅੰਦਰ, ਕਹਿਣਾ ਪੁੱਤਰ ਇੱਕ ਮੈਂ ਬਜ਼ੁਰਗ, ਇੱਕ ਤੂੰ ਛੋਟਾ ਏ, ਸਾਡਾ ਤੀਜਾ ਕੋਈ ਹੈ ਨਹੀਂ, ਪਰ ਇਹ ਜਿਹੜਾ ਪੇਟ ਹੈ ਇਹਦੇ ਵਿੱਚ ਵੀ ਭੋਜਨ ਪਾਉਣਾ ਇਹਦੀ ਜ਼ਰੂਰਤ ਹੈ, ਆਪਾਂ ਨਹੀਂ ਰਹਿ ਸਕਦੇ ਕਿਉਂਕਿ ਇਹ ਸੰਸਾਰ ਦੇ ਵਿੱਚ ਜਿਉਣਾ ਏ ਅਤੇ ਫਿਰ ਕਮਾਉਣਾ ਪਵੇਗਾ। ਘੁੰਗਣੀਆਂ ਦੇ ਕੇ ਦੇ ਥਾਲ ਦੇ ਵਿੱਚ ਪਾ ਕੇ ਤੋਰ ਦਿੰਦੇ ਨੇ ਭਾਈ ਜੇਠਾ ਜੀ ਨੂੰ ਵੇਚਣ ਦੇ ਵਾਸਤੇ। ਅਤੇ ਇੱਕ ਦਿਨ ਦੀ ਬੜੀ ਪਿਆਰੀ ਗਾਥਾ ਏ, ਭਾਈ ਜੇਠਾ ਜੀ ਜਾ ਰਹੇ ਨੇ, ਇੱਕ ਰੱਬ ਦਾ ਪਿਆਰਾ ਭਗਤ ਕਹਿ ਲਈਏ ਸਾਧੂ ਕਹਿ ਲਈਏ, ਉਹਨੇ ਆਵਾਜ਼ ਦਿੱਤੀ, ਕਹਿੰਦਾ ਉਹ ਬੱਚੇ ਉਹ ਪੁੱਤਰ ਰੁਕ ਜਾ। ਅਤੇ ਭਾਈ ਜੇਠਾ ਜੀ ਨੇ ਇੱਕ ਦੋ ਵਾਰੀ ਦੇਖਿਆ, ਸੋਚਿਆ ਵੀ ਮੈਨੂੰ ਪੁੱਤਰ ਕਹਿਣ ਵਾਲਾ ਕੌਣ ਹੈ, ਜਾਂ ਮੇਰੀ ਨਾਨੀ ਕਹਿੰਦੀ ਹੈ ਅਤੇ ਜਾਂ ਕਹਿਣ ਵਾਲੇ ਤੁਰ ਗਏ ਨੇ ਮੇਰੇ ਮਾਤਾ ਪਿਤਾ, ਹੋਰ ਤਾਂ ਮੈਨੂੰ ਕਿਸੇ ਨੇ ਪੁੱਤਰ ਅੱਜ ਤੱਕ ਕਿਹਾ ਨਹੀਂ। ਡਾਟਿਆ ਬੜਿਆ ਨੇ ਆ, ਮਿਹਣੇ ਬੜਿਆ ਨੇ ਮਾਰੇ ਆ, ਦਬਕੇ ਬੜਿਆ ਨੇ ਮਾਰੇ ਆ, ਸੋਚਿਆ ਇਹ ਕਿਸੇ ਹੋਰ ਨੂੰ ਆਵਾਜ਼ ਦਿੱਤੀ ਹੋਵੇਗੀ। ਫਿਰ ਜਦੋਂ ਤੁਰੇ ਨੇ ਫਿਰ ਕਿਹਾ ਉਹ ਪੁੱਤਰਾ ਠਹਿਰ ਜਾ। ਭਾਈ ਜੇਠਾ ਜੀ ਫਿਰ ਦੇਖਦੇ, ਫਿਰ ਸੋਚਿਆ ਨਹੀਂ ਮੈਨੂੰ ਲੱਗਦਾ ਮੇਰੇ ਕੰਨਾਂ ਨੂੰ ਇਹ ਆਵਾਜ਼ ਜਿਹੜੀ ਸੁਣ ਰਹੀ ਹੈ ਕਿਸੇ ਹੋਰ ਬੱਚੇ ਦੇ ਵਾਸਤੇ ਹੈ। ਅਜੇ ਦੋ ਕਦਮ ਹੋਰ ਪੁੱਟਦੇ ਨੇ ਫਿਰ ਤੀਜੀ ਆਵਾਜ਼ ਆਉਂਦੀ ਹੈ, ਉਹ ਘੁੰਗਣੀਆਂ ਵਾਲੇ ਪੁੱਤਰਾ ਠਹਿਰ ਜਾ। ਜਦੋਂ ਘੁੰਗਣੀਆਂ ਵੇਚਣ ਵਾਲੇ ਪੁੱਤਰਾ ਕਿਹਾ, ਭਾਈ ਜੇਠਾ ਜੀ ਦੇ ਕਦਮ ਰੁਕ ਗਏ। ਉਹ ਸਾਧੂ ਆ ਕੇ ਕਹਿੰਦਾ ਪੁੱਤਰ ਮੈਂ ਇੰਨੇ ਦੇਰ ਦੀ ਤੈਨੂੰ ਆਵਾਜ਼ ਮਾਰਦਾ ਪਿਆ ਏ ਅਤੇ ਤੂੰ ਰੁਕਦਾ ਹੀ ਨਹੀਂ ਪਿਆ। ਅਤੇ ਭਾਈ ਜੇਠਾ ਜੀ ਕਹਿਣ ਲੱਗੇ, ਸਾਧੂ ਜੀ ਗੱਲ ਇਹ ਹੈ ਕਿ ਤੁਸੀਂ ਜਦੋਂ ਦੋ ਵਾਰੀ ਆਵਾਜ਼ ਮਾਰੀ ਪੁੱਤਰ ਕਹਿ ਕੇ ਅਤੇ ਮੈਂ ਸੁਣ ਤਾਂ ਲਈ ਸੀ, ਪਰ ਮੇਰੇ ਮਨ ਦੇ ਵਿੱਚ ਇਹ ਸੀ ਵੀ ਮੇਰੇ ਮਾਂ ਪਿਓ ਮੈਨੂੰ ਕਹਿੰਦੇ ਸਨ ਪੁੱਤਰ ਉਹ ਓਂ ਚਲੇ ਗਏ ਹੈ, ਨਾਨੀ ਮੇਰੀ ਘਰ ਦੇ ਵਿੱਚ ਆ, ਮੈਨੂੰ ਪੁੱਤਰ ਕਿੰਨੇ ਕਹਿਣਾ ਹੈ। ਇਹ ਤਾਂ ਕਿਸੇ ਹੋਰ ਬੱਚੇ ਨੂੰ ਆਵਾਜ਼ ਵੱਜੀ ਹੋਏਗੀ, ਪਰ ਜਦੋਂ ਘੁੰਗਣੀਆਂ ਵਾਲਾ ਪੁੱਤਰ ਕਿਹਾ ਫਿਰ ਲੱਗਾ ਏ ਕਿ ਮੇਰੇ ਹੀ ਨਸੀਬਾਂ ਵਿੱਚ ਇਹ ਸ਼ਬਦ ਸੀ, ਇਹ ਮੇਰੇ ਵਾਸਤੇ ਵਰਤਿਆ ਸੀ। ਅਤੇ ਉਸ ਵੇਲੇ ਫਿਰ ਭਾਈ ਜੇਠਾ ਜੀ ਨੇ ਸਾਧੂ ਨੂੰ ਪੁੱਛਿਆ ਕਿ ਦੱਸੋ ਕੀ ਸੇਵਾ ਕਰ ਸਕਦੇ ਹੈ। ਅਤੇ ਉਹਨਾਂ ਕਿਹਾ ਸੀ, ਕਹਿੰਦੇ ਮੈਨੂੰ ਭੁੱਖ ਬੜੀ ਲੱਗੀ ਹੈ। ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਭੁੱਖ ਲੱਗੀ ਹੈ ਆ ਘੁੰਗਣੀਆਂ ਹਾਜ਼ਰ ਨੇ, ਜਿੰਨੀਆਂ ਜੀ ਕਰਦਾ ਏ ਛੱਕ ਲਓ ਖਾ ਲਓ। ਸਾਧੂ ਕਹਿੰਦਾ ਮੇਰੇ ਕੋਲ ਤਾਂ ਪੈਸਾ ਕੋਈ ਨਹੀਂ ਹੈ। ਕਹਿੰਦੇ ਕੋਈ ਗੱਲ ਨਹੀਂ ਸਾਧੂ ਜੀ, ਜੋ ਕੁਝ ਅੱਜ ਤੁਸੀਂ ਮੈਨੂੰ ਦੇ ਦਿੱਤਾ ਹੈ ਨਾ, ਇਹ ਦੁਨੀਆਂ ਦੇ ਵਿੱਚ ਮੇਰੇ ਮਾਤਾ ਪਿਤਾ ਅਤੇ ਨਾਨੀ ਤੋਂ ਬਿਨਾਂ ਕਿਸੇ ਨੇ ਨਹੀਂ ਮੈਨੂੰ ਦਿੱਤਾ। ਜਿੱਥੇ ਪੁੱਤਰ ਕਹਿ ਲਈਏ ਨਾ, ਅਤੇ ਫਿਰ ਪੁੱਤਰਾਂ ਨੂੰ ਕਦੀ ਮਾਪੇ ਪੈਸੇ ਦੇ ਕੇ ਨਹੀਂ ਖਾਂਦੇ। ਹੁਣ ਮੈਨੂੰ ਜੇ ਪੁੱਤਰ ਕਿਹਾ ਏ ਅਤੇ ਮੇਰੇ ਬਾਪ ਵਰਗੇ ਜੇ ਤੁਸੀਂ, ਹੁਣ ਮੈਂ ਬਾਪ ਕੋਲ ਪੈਸੇ ਥੋੜ੍ਹੀ ਲਵਾਂਗਾ। ਕਹਿੰਦੇ ਪੁੱਤਰ ਗੱਲ ਤਾਂ ਠੀਕ ਹੈ ਤੇਰੀ, ਪਰ ਅਸੀਂ ਵੀ ਖੁਦਦਾਰ ਬੰਦੇ ਹੈ, ਅਸੀਂ ਕਿਸੇ ਦਾ ਹੱਕ ਨਹੀਂ ਖਾਂਦੇ। ਕਹਿਣ ਲੱਗੇ ਚਲੋ ਫਿਰ ਗੱਲ ਇੱਥੇ ਮੁਕਾ ਲੈਂਦੇ ਹਾਂ, ਤੁਹਾਨੂੰ ਅੱਜ ਜ਼ਰੂਰਤ ਹੈ ਤੁਸੀਂ ਅੱਜ ਛੱਕ ਲਵੋ, ਜਿੱਦਣ ਪੈਸੇ ਹੋਣਗੇ ਉੱਦਣ ਦੇ ਦੇਣੇ, ਭਾਈ ਜੇਠਾ ਜੀ ਕਹਿੰਦੇ ਨੇ। ਫਿਰ ਉਸ ਵੇਲੇ ਉਸ ਸਾਧੂ ਨੇ ਕਿਹਾ ਸੀ, ਕਹਿੰਦੇ ਪੁੱਤਰ ਤੂੰ ਵੱਡਾ ਹੋ ਕੇ ਬੜਾ ਭਾਗਾਂ ਵਾਲਾ ਬਣੇਗਾ। ਅਤੇ ਵਾਕਿਆ ਹੀ ਫਿਰ ਗੁਰੂ ਅਮਰਦਾਸ ਜੀ ਦੇ ਨਾਲ ਜਦੋਂ ਮਿਲਾਪ ਹੁੰਦਾ ਏ ਅਤੇ ਭਾਈ ਜੇਠਾ ਜੀ ਸੇਵਾ ਕਰਦਿਆਂ ਕਰਦਿਆਂ ਜਦੋਂ ਗੁਰੂ ਦਰ 'ਤੇ ਪ੍ਰਵਾਨ ਹੁੰਦੇ ਨੇ ਅਤੇ ਗੁਰੂ ਸਾਹਿਬ ਜੀ ਦੱਸਦੇ ਨੇ, ਮੈਂ ਧੰਨ ਧੰਨ ਗੁਰੂ ਇਸ ਕਰਕੇ ਕਹਿੰਦਾ ਏ ਕਿਉਂਕਿ ਗੁਰੂ ਦੇ ਰਾਹੀਂ ਹੀ ਇਹ ਸਾਰਾ ਕੁਝ ਮੈਨੂੰ ਮਿਲਿਆ। ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਜਿਹੜਾ ਬਚਪਨ ਦੇ ਹਾਲਾਤ ਸਨ, ਸਤਿਗੁਰੂ ਜੀ ਤੁਸੀਂ ਜਾਣਦੇ ਹੋ ਕਿ ਕਿਹੋ ਜਿਹੀ ਦਸ਼ਾ ਸੀ ਅਤੇ ਕਿਹੋ ਜਿਹੀ ਹੋਣੀ ਸੀ। ਸਾ ਵਿਧ ਤੁਮਹਾਰ ਜਾਣ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹਨੇ ਨਾਮ ਨੂੰ ਆਰਾਧ ਕੇ, ਵਾਹਿਗੁਰੂ ਦੇ ਨਾਮ ਨੂੰ ਜਪ ਕੇ ਆਪਣੇ ਜੀਵਨ ਨੂੰ ਪ੍ਰਵਾਨ ਕੀਤਾ ਹੈ, ਅਤੇ ਉਹੀ ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਉਹੀ ਗੁਰੂ ਨਾਨਕ ਸਾਹਿਬ ਜੀ ਜਿਹਨੇ ਮੈਨੂੰ ਕਹਿੰਦੇ ਆਪਣੇ ਘਰ ਦੇ ਨਾਲ ਲਾ ਕੇ ਗੁਰੂ ਅਮਰਦਾਸ ਜੀ ਦੇ ਰੂਪ ਦੇ ਵਿੱਚ ਨਵਾਜਿਆ ਹੈ। ਸੋ ਇਸ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਅਤੇ ਉੱਥੇ ਆਸਾ ਜੀ ਦੀ ਵਾਰ ਦੇ ਸਲੋਕ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਸਤਿਗੁਰਾਂ ਨੂੰ ਧੰਨ ਧੰਨ ਕਹਿਣਾ ਚਾਹੀਦਾ। ਭਾਵੇਂ ਉੱਥੇ ਸ਼ਬਦ ਬਲਿਹਾਰ ਵਰਤਿਆ ਹੈ, ਬਲਿਹਾਰ ਜਾਣਾ, ਵਾਰਨੇ ਜਾਣਾ, ਧੰਨ ਧੰਨ ਕਹਿਣਾ, ਇਹ ਸਾਰੇ ਸਤਿਕਾਰ ਵਾਲੇ ਸ਼ਬਦ ਦੇ। ਉੱਥੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਤਿਗੁਰੂ ਜੀ ਸਮਝਾਉਂਦੇ ਦਿਨ ਭਰ 'ਚ ਸੌ ਵਾਰੀ ਸੈਂਕੜੇ ਵਾਰੀ ਸਤਿਗੁਰੂ ਤੋਂ ਬਲਿਹਾਰ ਜਾਓ, ਕੁਰਬਾਨ ਜਾਓ, ਧੰਨ ਧੰਨ ਕਹੋ ਸਤਿਗੁਰੂ ਨੂੰ। ਕਿਉਂ ਕਹੀਏ ਜੀ? ਸਤਿਗੁਰੂ ਜੀ ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇੱਕ ਖਿੰਨ ਵੀ ਜਿਹੜਾ ਨਹੀਂ ਲਾਉਂਦੇ ਸਤਿਗੁਰੂ ਜੀ, ਉਹਨੂੰ ਦੇਵਤਾ ਬਣਾਉਣ ਲੱਗਿਆਂ, ਭਾਵ ਕਿ ਆਮ ਜੇ ਜੀਵਨ ਤੋਂ ਚੰਗਾ ਜੀਵਨ ਬਖਸ਼ਦਿਆਂ ਇੱਕ ਖਿੰਨ ਵੀ ਨਹੀਂ ਲੱਗਦੀ, ਬਹੁਤਾ ਸਮਾਂ ਨਹੀਂ ਲੱਗਦਾ। ਆਪਾਂ ਜਦੋਂ ਉਦਾਹਰਣਾਂ ਦੇਖੀਏ, ਭਾਈ ਸੱਜਣ ਜੀ ਨੂੰ ਉਹਨੇ ਭਾਵੇਂ ਗੁਨਾਹ 'ਤੇ ਬੜੇ ਸਾਲਾਂ ਦੇ ਕਮਾਏ ਸਨ, ਪਤਾ ਨਹੀਂ ਕਿੰਨੇ ਸਾਲਾਂ ਦੇ ਗੁਨਾਹ ਕਮਾ ਰਿਹਾ ਸੀ ਲੋਕਾਂ ਨੂੰ ਲੁੱਟ ਲੁੱਟ ਕੇ, ਪਰ ਇੱਕੋ ਹੀ ਸ਼ਬਦ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਸੁਣਾਇਆ ਸੀ, ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ। ਸੂਹੀ ਰਾਗ ਦੇ ਅੰਦਰ ਉਹ ਪਾਵਨ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ, ਉੱਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠਣਾ ਉਤਰੈ, ਜੇ ਸੋ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸੰਨ। ਭੂਮੀਏ ਨੂੰ ਭੂਮੀਏ ਚੋਰ ਤੋਂ ਤਿੰਨ ਬਚਨ ਹੀ ਦਿੱਤੇ ਸਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। ਕਹਿੰਦੇ ਸੀ ਝੂਠ ਨਹੀਂ ਬੋਲਣਾ, ਕਿਸੇ ਦਾ ਖਾ ਕੇ ਬੁਰਾ ਨਹੀਂ ਕਰਨਾ, ਅਤੇ ਗਰੀਬ ਗਊ ਗਰੀਬ ਦੇ ਉੱਪਰ ਜ਼ੁਲਮ ਹੁੰਦਾ ਬਰਦਾਸ਼ਤ ਨਹੀਂ ਕਰਨਾ। ਤਿੰਨ ਉਪਦੇਸ਼ ਹੀ ਦਿੱਤੇ ਸਨ ਭਾਈ ਭੂਮੀਏ ਚੋਰ ਨੂੰ, ਅਤੇ ਚੋਰ ਤੋਂ ਫਿਰ ਉਹ ਰੱਬ ਦਾ ਪਿਆਰਾ ਬਣ ਗਿਆ ਸੀ। ਕੌਡੇ ਰਾਕਸ਼ ਦੀ ਗੱਲ ਕਰੀਏ, ਇੱਕ ਵਾਰੀ ਮਿਲਾਪ ਹੋਇਆ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ, ਅਤੇ ਕੌਡੇ ਤੋਂ ਭਾਈ ਕੌਡਾ ਜਿਹੜਾ ਕੌਡੇ ਰਾਕਸ਼ ਤੋਂ ਭਾਈ ਕੌਡਾ ਬਣਾ ਦਿੱਤਾ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਾਰੇ ਜਿੱਥੋਂ ਆਪਾਂ ਵਿਚਾਰ ਆਰੰਭ ਕੀਤੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਕਹਿਣ ਲੱਗੇ ਜਿਨ੍ਹਾਂ ਜਿਨ੍ਹਾਂ ਨੇ ਵੀ ਦੇਖ ਲਿਆ ਜਾਂ ਸੁਣ ਲਿਆ, ਉਹਨਾਂ ਨੇ ਫਿਰ ਆਪਣੇ ਜੀਵਨ ਨੂੰ ਸਵਾਰ ਦਿਆ। ਜੇ ਭਾਈ ਦੁਨੀ ਚੰਦ ਨੂੰ ਇੱਕ ਵਾਰੀ ਕਹਿ ਦਿੱਤਾ ਨਾ ਕਿ ਜੇ ਦੁਨਿਆਵੀ ਧਨ ਤੂੰ ਇਕੱਠਾ ਕਰਕੇ ਝੰਡੇ ਝੁਲਾਏ ਨੇ ਉੱਪਰ ਛੱਤ ਦੇ ਉੱਪਰ, ਅਤੇ ਕਹਿੰਦਾ ਮੇਰੇ ਕੋਲ ਇੰਨੇ ਲੱਖ ਦਾ ਪ੍ਰਤੀਕ ਇੱਕ ਝੰਡਾ ਹੈ ਅਤੇ ਮੈਂ 7 ਝੰਡੇ ਝੁਲਾਏ ਨੇ, ਅਤੇ ਫਿਰ ਸੂਈ ਦੇ ਕੇ ਉੱਥੇ ਸਮਝਾਇਆ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। ਕਹਿਣ ਲੱਗੇ ਭਾਈ ਆਹ ਨਿੱਕੀ ਜਿਹੀ ਸੂਈ ਮੇਰੀ ਆ ਜਿਹੜੀ ਸੂਈ ਧਾਗੇ ਵਾਲੀ ਕੱਪੜਾ ਸਿਉਣ ਵਾਲੀ ਇਹ ਦਿੱਤੀ ਸੀ ਕਿ ਭਾਈ ਇਹ ਜਿਹੜੀ ਸੂਈ ਮੇਰੀ ਲੈ ਜਾਇਓ ਰੱਖ ਲਓ। ਕਹਿਣ ਲੱਗੇ ਮਹਾਰਾਜ ਲਓਗੇ ਕਦੋਂ? ਕਹਿੰਦੇ ਦਰਗਾਹ ਦੇ ਵਿੱਚ ਜਾ ਕੇ। ਹੁਣ ਘਰ ਵਾਲੀ ਨੂੰ ਜਦੋਂ ਜਾ ਕੇ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਅਮਾਨਤ ਹੈ, ਉਹ ਕਹਿੰਦੇ ਦਰਗਾਹ ਦੇ ਵਿੱਚ ਲਵਾਂਗੇ, ਸੰਭਾਲ ਕੇ ਰੱਖਿਓ। ਅਤੇ ਉਹ ਕਹਿਣ ਲੱਗੀ ਕਿ ਇਹ ਕਿਵੇਂ ਹੋ ਸਕਦਾ ਹੈ, ਉੱਥੇ ਤਾਂ ਸਾਡੇ ਕੋਲ ਸਾਡਾ ਤਨ ਵੀ ਨਾਲ ਨਹੀਂ ਜਾਣਾ, ਸੂਈ ਕਿਵੇਂ ਲੈ ਕੇ ਜਾਵਾਂਗੇ। ਜਦੋਂ ਗੁਰੂ ਨਾਨਕ ਸਾਹਿਬ ਜੀ ਕੋਲ ਵਾਪਸ ਆਏ ਨਾ, ਕਹਿੰਦੇ ਪਾਤਸ਼ਾਹ ਰੱਖ ਲਓ ਨਾਲ ਨਹੀਂ ਜਾਣੀ, ਅਤੇ ਗੁਰੂ ਜੀ ਕਹਿੰਦੇ ਜੇ ਨਿੱਕੀ ਜਿਹੀ ਸੂਈ ਨਹੀਂ ਜਾਵੇਗੀ ਤਾਂ ਆਹ ਜਿਹੜੇ ਧਨ ਇਹ ਕਿਵੇਂ ਜਾਵੇਗਾ, ਜੇ ਧਨ ਜਾਵੇਗਾ ਤਾਂ ਨਿੱਕੀ ਜਿਹੀ ਸੂਈ ਵੀ ਲੈ ਜਾਇਓ। ਇਸ ਕਰਕੇ ਗੁਰੂ ਨੂੰ ਧਨ ਧਨ ਕਹਿਣਾ ਹੈ ਕਿ ਇੱਕ ਇੱਕ ਵਾਰੀ ਜਾ ਕੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੀ ਫਿਰ ਗਰਬਾਸ ਨਾ ਪਰਿਆ ਰੇ, ਜਿਨ੍ਹਾਂ ਜਿਨ੍ਹਾਂ ਵੀ ਵੇਖਿਆ ਸੁਣਿਆ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਫਿਰ ਕਦੀ ਵੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਧੰਨ ਗੁਰ, ਗੁਰੂ ਨੂੰ ਧੰਨ ਧੰਨ ਕਹਿਣਾ ਚਾਹੀਦਾ। ਅੱਗੇ ਬਚਣ ਹੈ ਗੁਰ ਸਿੱਖ ਧੰਨ, ਅਤੇ ਗੁਰੂ ਦਾ ਸਿੱਖ ਕਿਉਂ ਧੰਨ ਹੈ, ਇਹ ਵਿਚਾਰ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਇਸ ਤੋਂ ਅੱਗੇ ਸਤਿਗੁਰੂ ਜੀ ਕਿਰਪਾ ਕਰਨ। ਇਹ ਗੁਰੂ ਅਤੇ ਗੁਰੂ ਦੇ ਸਿੱਖ ਦੇ ਮਿਲਾਪ ਦੀ ਜੋ ਕਹਾਣੀ ਭਾਈ ਗੁਰਦਾਸ ਜੀ ਨੇ ਆਪਣੀ ਇਸ ਪੌੜੀ ਦੇ ਅੰਦਰ ਦੱਸੀ ਹੈ, ਇਹਨੂੰ ਵਿਚਾਰਨ ਦਾ ਆਪਾਂ ਯਤਨ ਕਰਨਾ ਹੈ, ਕਿਉਂਕਿ ਇੱਕ ਇੱਕ ਸ਼ਬਦ ਦੇ ਉੱਪਰ ਵਿਚਾਰ ਕਰਨ ਦਾ ਦਾਸ ਦਾ ਭਾਵ ਇਹ ਹੈ ਕਿ ਇਹ ਸਿਧਾਂਤ ਬੜੇ ਨੇ। ਗੁਰਬਾਣੀ ਨੂੰ ਕੁੰਜੀ, ਗੁਰਬਾਣੀ ਦੀ ਕੁੰਜੀ ਕਿਹਾ ਨਾ ਵਾਰਾਂ ਨੂੰ, ਅਤੇ ਇਹਦੇ ਇੱਕ ਇੱਕ ਸ਼ਬਦ ਦੇ ਵਿੱਚ ਬੜਾ ਬੜਾ ਰਹੱਸ ਜਿਹੜਾ ਭਾਈ ਗੁਰਦਾਸ ਜੀ ਨੇ ਛੁਪਾਇਆ ਹੈ, ਅਤੇ ਆਪਾਂ ਵਿਚਾਰ ਕਰਕੇ ਜਾਣਾ ਹੈ। ਸਾਰੇ ਜਿੰਨੇ ਵੀ ਇੱਥੇ ਵਿਸ਼ੇ ਨੇ, ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਸਤਿਕਾਰਯੋਗ ਭਾਈ ਖਜਾਨ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਭਾਈ ਸਾਹਿਬ ਜੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਸਮਾਂ ਹੈ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ। ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਹਨ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਚਮਕੌਰ ਸਾਹਿਬ ਵਾਲੇ। ਆਓ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ। ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੱਚਿਆਂ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ 24 ਅਕਤੂਬਰ ਨੂੰ ਹੋਵੇਗਾ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਗੁਰਦੁਆਰਾ ਸਾਹਿਬ ਜੀ ਦੀ ਵੈਬਸਾਈਟ 'ਤੇ ਜਾ ਕੇ ਔਨਲਾਈਨ ਆਪਣੇ ਬੱਚਿਆਂ ਨੂੰ ਰਜਿਸਟਰ ਕਰ ਸਕਦੇ ਹੋ। ਗੁਰਦੁਆਰਾ ਸਾਹਿਬ ਜੀ ਦੀ ਵੈਬਸਾਈਟ ਹੈ www.gurbani.ca 'ਤੇ ਜਾ ਕੇ ਆਪ ਆਪਣੇ ਬੱਚਿਆਂ ਨੂੰ ਰਜਿਸਟਰ ਕਰੋ, ਤਾਂ ਜੋ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਹਿੱਸਾ ਲੈ ਸਕਣ ਜੀ। ਆਓ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਤਾਹੇ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਗਾਇਨ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਜੀ ਆਪ ਜੀ ਦੇ ਸੇਵਕ ਪਰਿਵਾਰ ਮੁਕਰ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰੂ ਜੀ ਅੱਜ ਸ਼ਾਮ ਦੇ ਦੀਵਾਨਾਂ ਦੀ ਸੇਵਾ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਗਈ ਹੈ ਕਿਰਪਾ ਕਰਨੀ ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰਬੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਿਗੁਰ ਪ੍ਰਸਾਦਿ ਜੈ ਕਰ ਸੰਗਤਿ ਆਖੀਐ ਕਰਤੇ ਕਾਹੇ ਵਿਚਾਰੋ ਤਿਤ ਕਰ ਗਾਵੋ ਸੁਹਿਲਾ ਸਿਮ੍ਰਿਹੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੀ ਸਮਾਨੀਅਨ ਦੇਖੈ ਗਾਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਇਸ ਦਾਤੇ ਕਮਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਹੋਤੇਲਾ ਦੇਹੋ ਸੱਜਣੇ ਅਸੀਸੜੀਆਂ ਜਿਉਂ ਹੋਏ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸਿਆ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸਵੈ ਚਸਿਆ ਘੜੀਆ ਪਹਿਰਾ

ਸਭ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਉਤ ਪੁਨ ਵਡਾਹੇ ਰਹਾਉ ਸਾਕਤ ਹਰ ਰਾ ਸਾਧ ਨ ਜਾਣਿਆ ਕਨੀ ਅੰਤਰ ਹਉਮੈ ਕੰਡਾਹੇ ਜਿਉ ਜਿਉ ਚੱਲੈ ਚੁੱਭੀ ਦੁਖ ਪਾਵੈ ਜਮ ਕਾਲ ਸਹੇ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਪਾਣੇ ਦੁੱਖ ਜਨਮ

ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਹਜ਼ੂਰੀ ਵਿੱਚ ਵਿਚਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁੱਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚਾਉ ਸੱਜਣ ਮੈਡਿਆ ਡੇਈ ਸੇ ਸੁਤਾਰ ਨੈਣ ਮਹਿੰਦੇ ਤਰਸਦੇ ਕਾਦ ਫਸੀ ਦੀਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁੱਕਾ ਟਲ ਵਰਸੇ ਵੀ ਹੈ ਐਨ ਸਹਿਜ ਸੁਭਾਈ।

ਕਰਸੋ ਕੁਰਸੋ ਚੱਲੀਐ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ

पुनरप जन्म न आव वाहिगुरु जी का खालसा वाहिगुरु जी की फतेह।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਤਮ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾਏ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਮੰਨਾ ਪੁਰੀਆਂ ਪਹਾੜ ਸਹਿਸ ਸਿਆਣਪਾਂ ਲੱਖ ਹੋ ਹਿੱਤਾ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈ ਹੈ ਕਿ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਰੋਂ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਰਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਿ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ,

ਮੈਂ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇ ਕਿਹਾਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧਉ ਧਰਮ ਦਇਆ ਕਾਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੁਬ ਜੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾ ਤੁਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲ ਇਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ।

ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰਮੁਖ ਭਕਸਾਰ, ਅਸੰਖ ਮੂਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾ ਹਿੰਜੋਰ, ਅਸੰਗਲ ਵੱਡ ਹੱਤਿਆ ਕਮਾਹ, ਅਸੰਖ ਪਾਪੀ ਪਾਪ ਕਰਜਾਹ, ਅਸੰਖ ਕੂੜਿਆਰ ਕੂੜੇ ਫਿਰਾਹ, ਅਸੰਖ ਮਲੀਸ਼ ਮਲ ਭਾਖਾਹ, ਅਸੰਖ ਨਿੰਦਕ ਸਿਰ

ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹ ਜਿਵ ਫੁਰਮਾਏ ਤੇਵ ਤਿਵ ਪਾਹਿ ਜੇਤਾ ਕੀਤਾ ਤੇਤਾ ਨਾਓ ਬਿਨਾ ਵੈ ਨਾਹੀ ਕੋ ਥਾਓ ਕੁਦਰਤ ਕਪਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇ ਮੂਤ ਪਲੀਤੀ ਕੱਪੜੋ ਹੇ ਦੇਹ ਸਾਬੂਨ ਲਈਐ ਉਹ ਧੋਏ

ਕੀ ਜਾਣੈ। ਰੁੱਤ ਮਾ ਹੁੰਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ। ਪਾਉ ਤਾਲਾਂ ਪਾਤਾਲ ਲੱਖ ਆਗਾ ਸਾਂ ਆਗਾ ਸੂਰ ਕੁੜ ਭਾਲ ਥੱਕੀ ਵੀਤ ਕਹਿਣ ਕਵਾਤ ਸਹਿ ਸਠਾ ਰਹਿ ਕਹਿਣ ਕਿਤੇ ਬਾਸ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ। ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੇ ਤੇ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ ਗਿਰਹ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜੇ ਤੁਸਮਨ ਹੋਨਾ ਬਿਸਰਹਿ ਅੰਤ ਨਾ ਸਿਫਤੀ ਕਹਿਣ ਨੇ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ। ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾ ਹਿਤਾ ਕੇ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾ ਉੱਚੀ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਈ ਤਿਸ ਉੱਚੇ ਕਉ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਹੈ ਜੋ ਦੇ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਸ ਕਿਤੇ ਮੁੱਕੇ ਤੇ ਮੂਰਖ ਖਾਹੀ ਖਾਏ ਕੇਤਿਆ ਦੁੱਖ ਭੁੱਖ ਸਦ ਮਾਰੇ ਪਹਿਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆ ਮੋਇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ।

ਅਮੁੱਲ ਕਰਮਾ ਮੁੱਲ ਫੁਰਮਾਣ ਅਮੁੱਲ ਅਮੁੱਲ ਕਰਮਾ ਮੁੱਲ ਫੁਰਮਾਣ ਮੁੱਲੋ ਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੀਤ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਕਿਆਣ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨੂ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ।

ਜੀਵੜ ਭਾਵੈ ਤਿਵੜ ਹੋਏ, ਨਾਨਕ ਜਾਣੈ ਸਾਚਾ ਸੋਈ। ਜੇ ਕੋ ਆਖੈ ਬੋਲ ਵਿਗਾੜ, ਤਾਉ ਲਿਖੀਐ ਸਿਰ ਗਾਵਾ ਰੰਗਾ ਵਾਰ। ਸੋਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ ਕਿਤੇ।

ਜੁਗ ਜੁਗ ਏਕੋ ਵੇ ਸੇਕਾ ਮਾਈ ਜੁਗ ਤਿਆਈ ਤਿੰਨ ਚੇਲੇ ਪ੍ਰਮਾਣਿਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਸਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਹੋਵੇ ਕਹਿ ਉਹ ਨਾਨਕ ਨਾਵੈ ਬਹੁਤਾਏ ਹੋਵਿਡਾਣ।

ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਸੈ ਆਦੇਸ, ਵਾਦਾ ਨੀਲ ਅਨਾਦ ਅਨਾਦ, ਜੁਗ ਜੁਗ ਏਕੋ ਵੇਸ। ਇੱਕ ਦੂਜੀ ਬਹੁ ਲੱਖ ਹੋ, ਲੱਖ ਵਹ ਲੱਖ ਵੀਸ, ਲੱਖ ਲੱਖ ਗੇੜਾ ਵਾਖੀ ਹੈ। ਇੱਕ ਨਾਮ ਜਗਦੀਸ਼, ਸੇਤਰਾ ਹੇ ਪਤ ਪਵਣੀਆਂ ਚੜੀਏ ਹੋਏ, ਇੱਕੀਸ ਸੁਣ ਗੱਲਾਂ ਆਕਾਸ਼ ਕੀ।

ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪ ਰੱਖੀ ਧਰਮ ਸਾਲ ਤਸਵਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਚ ਪਰਵਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ

ਜੇ ਕੋ ਕਹੈ ਪਿੱਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਧ ਮਹਾਂ ਬਲਸੂਰ ਤਿਨ ਮਹਿਰਾਮ ਰਹਿਆ ਭਰਪੂਰ।

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂ

ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾ ਤਰਪਾਤਨਾ ਹਿੰਦੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਮਿਤ ਹੋ ਕਹਿ ਜੈ ਕੂਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਤ ਜੈ ਤ੍ਰੇ ਪਵਣ ਮੀਪ ਸੁਰ ਨਰ ਸੁਰ ਨੇਤ ਨੇਤ ਬੰਤਰਨ ਕਹਿਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਅਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਅਜਾਇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਦੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੁਏਕਾ ਨਮਸਤਾਂ ਅਨੇਕਾ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸ਼ ਨਮਸਤਾਂ ਨਿਰਭੇਸ਼ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਧਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਧਾਨੇ ਨਮਸਤਾਂ ਗਾਏ ਨਮਸਤਾਂ ਬਾਏ ਨਮਸਤਾਂ ਤ੍ਰਿਵਰਗੇ ਨਮਸਤਾਂ ਸਰਗੇ ਨਮਸਤਾਂ ਪ੍ਰਭੋਗੇ ਨਮਸਤਾਂ ਸਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤਾਂ ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਅਜਾਤੇ ਨਮਸਤਾਂ ਪਾਤੇ ਨਮਸਤਾਂ ਮਜਬੇ ਨਮਸਤਸਤ ਅਜਬੇ ਆਦੇਸ਼ ਆਦੇਸ਼ੇ ਨਮਸਤਾਂ ਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸ ਦੇਵੈ ਨਮਸਤਾਂ ਭੇਵੈ ਨਮਸਤਾਂ ਜਨਮੇ ਨਮਸਤਾਂ ਸੁਮਨਮੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤਾਂ ਵਰਨ ਨਮਸਤਾਂ ਮਰਨ ਨਮਸਤਾਂ ਗਿਰਾਰ ਨਮਸਤਾਂ ਕਿਰਤਾਰ ਨਮੋ ਸਰਵ ਧੰਦੇ ਨਮੋ ਸਤਾ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਭੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ

ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵ ਮਨ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਮੇ ਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਨ ਪਰਮ ਰੂਪੇ ਨਮੋ ਜੋਗ ਜੋਗੇ ਸੁਨ ਪਰਮ ਸਿੱਧੇ ਨਮੋ ਰਾਜ ਰਾਜੇ ਸੁਨ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇ ਸੁਨ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ

ਸੋਰ ਨ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਭੇਖਤ ਧਾਮ ਹੁਣ ਹਿੰਜਾ ਹੇ ਸਰਮਾਨ ਸਰਵਤਰ ਮਾਨ ਸਦੈ ਮਾਨ ਤਤਾ ਹੇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨਿਅੰਤ ਕੋ ਫਿਰੇਕ ਦੇਵ ਭੇਵ ਨ ਜਾਣੇ ਜੇ ਵੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਤ ਸੋ ਜਾਣੇ ਕੇ ਜੇ ਤਾਤ ਮਾਤ ਨ ਜਾਤ ਜਾ ਕਰ ਜਨ ਮਨ ਬਹੀਨ ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰ ਤੀਨ ਲੋਕ ਚੌਦਹ ਕੇ ਬਿਖੈ ਜਗ ਜਾ ਪੇ ਜੇ ਜਾ ਪਾਤ ਦੇਵ ਨਾਵ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਓ ਸਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਰ ਪੁਰਖਾ ਦੇਸ ਧਰਮ ਧਾਮ ਸੁਭਰਮ ਰਹਿਤ ਭੂਤ ਅਲਖ ਭੇ ਸੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗਨ ਆਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇਨ ਭੇਖ ਸਰਵ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਯਾ ਵਹੀ ਬਹੁਚਿਤ ਮਦ ਭਾਰ

ਸਮਸਤੁਲ ਜੁਬਾ ਹਿੰਕ ਸਾਹਿਬ ਕਿਰਾ ਹਿੰਕ ਨਰਕਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹਿੰਕ ਸਰਬੁਲ ਗੁਵਨ ਹੈ ਹਮੇਸ਼ਰ ਰਵਨ ਹੈ ਮਾਮਲਤਮੀਨ ਹੈ ਸਮਸਤੁਲ ਅਜੀਨ ਹੈ ਪਰਮ ਪਰਮੇਸ਼ਰ ਸਮਸਤੁਲ ਅਦੀਸ ਹੈ ਆਦੇਸੁਲ ਅਲੇਖ ਹੈ ਹਮੇਸ਼ਰ ਅਪੇਖ ਹੈ ਜਮੀਨ ਉਲ ਜਮਾਂ ਹੈ ਅਮੀਕੁਲ ਮਾਂ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮਾ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਸੰਤੁਐ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਵਰੇ ਅਗੰਜ ਹਰ ਨਰ ਪ੍ਰਭਾਨਿਆਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮਨ ਨਨ ਭਵਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਨ ਮੁਦਾਮ ਨਨ ਛੇ ਜਿਯੰਗ ਆਸਨ ਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮਨ ਦਿਸ ਸਭਨ ਜਲ

ਗੁਰੂ ਕਰੀਮ ਨਿਵਾਜ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਐ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ

ਸੁੱਧ ਸਿਪਾਹਾ ਦੁਰੰਤ ਦੁਬਾਹ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਹਾਲੇ ਨਾ ਲੈਂਗੇ।

ਵੀਰ ਅਪਾਰ ਵੱਡੇ ਬਰਿਆਰ ਅਭਿਚਾਰ ਹੈ ਸਾਰ ਕੀ ਤਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਨ ਮਲਈਆ।

ਬਾਸ ਕੀ ਉਹ ਬਖੀਆਂ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲੈ ਹੋ ਸਭੈ

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਜਾਉ ਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ।

ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰਛਾ ਨਿਜ ਕਰਦੈ ਕਰੀਏ ਸਭੈ ਰਨਕਾਉ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਸ਼ਾੜ ਕੋਈ ਅਵਰਨਾ ਧਿਆਉਂ ਜੋ ਵਰ ਚਾਹੂੰ ਸੁਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹੱਦ ਹੈ ਮੁਝੇ ਉਭਰੀਏ ਮਨ ਕਾਲ ਕਾ ਤ੍ਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲੇ ਹੁਮ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦੁਸਤ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸੁਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾ ਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੁਹਬਤ ਕੀਓ ਘਾਟ ਘਟ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਪਾਰਾ ਜਬ ਆ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ ਸਤ ਹਰਾਇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨ ਬੇਦ ਭੇਦ ਅਰ ਆਲਮ

ਕਰ ਪਾਹਨ ਅਨੁਮਾਨ ਮਹਾਮੂੜ ਕਛ ਭੇਦ ਨਾ ਜਾਣ ਮਹਾਂਦੇਵ ਕਉ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਭਿਵ ਆਪ ਆਪਣੀ ਬੁੱਧ ਹੈ ਦੇਤੀ ਵਰਨ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਇਕੈ ਰੂਪਾ ਨੂਪ ਸਰੂਪਾ ਰੰਗ ਭੈ ਰਾਵ ਕਹੀ ਭੂਪਾ ਅੰਡਜ ਜੇਰ ਜਸੇ ਤਜਕੀਨੀ ਉਤਭੁਜ ਖਾਨ ਬੌਰ ਰਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿੰਮ ਭੈ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪ ਹੋਇਆ ਜੁਗਾ ਸਰੂਪ ਸੁਜੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤ

ਮੈਂ ਹਰ ਹੁਰਿਤ ਸਿਧ ਕਰਮੋ ਸਭ ਹੋਈ ਦੁਸ਼ਚਾ ਸ਼ਵੈ ਸਕੈ ਨਾ ਕੋਈ ਇੱਕ ਵਾਰ ਜਿਨ ਤੋਂ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਕ

ਔਖੀਆਂ ਕੋਸ਼ਿਸ਼ ਕਰਤਾ। ਸ੍ਰੀ ਅਸਤੁਜਾ ਪਹਿ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛ ਫਲ ਪਾਵੈ ਸੋਈ ਦੁਖ ਨਾ ਤਸੈ ਵਿਆਪਤ ਹੋਈ ਅੜਿਲ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ।

ਅੰਗੀਕਾਰ ਯੋਗ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਵ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ ਘਰ ਤਾਂ ਤੇਰਾ ਹੈ ਸਭ ਕੁਛ ਹੈ ਜਿਸ ਦੇ ਹਿੱਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ

ਨਿਰਾਜਨ ਭੁੱਖਾਂ ਸਭ ਗਵਾਈਆ। ਕਰ ਸ਼ਾਂਤ ਸੁਖ ਮਨ ਵਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ। ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਥ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤੈ ਸੁਖੋਆ ਤਿਤ ਕਰਵਨ ਹਦ ਵਾਜੇ। ਸਾਚੀ ਲਵੈ ਬਿੰਦੇ ਨਿਮਾਣੀ, ਦੇ ਨਿਮਾਣੀ ਲਵੈ ਬਾਜੋ ਕਿਆ ਕਰੇ, ਵਿਚਾਰੀਆਂ ਤੁਧ ਬਾਜ ਸਮਰੱਥ ਕੋਈ ਨਾ ਹੀ ਕਿਰਪਾ।

ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ।

ਭਰਮ ਭੁੱਲੇ ਫਿਰੈ ਦੈ ਦਿਸ। ਇੱਕ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮੁੰਜਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ। ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣਹੁ ਸੰਤ ਹੋ ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ ਜਿਹਨੂੰ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਬਿਟੋ ਜਨ ਮੋਹ ਮਿਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਤਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ

ਕਹਿ ਸਭ ਤੂੰ ਹੈ। ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਉਪਾਏ, ਕਬੇਕ ਪਰਸਨੋ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਰਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ।

0: ਆਪਤ ਜੇ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਏ ਤਿਵ ਚਲਾਏ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚਲਾਏ, ਜਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ। ਸੇ ਹਰ ਹਰ ਸਦਾ ਧਿਆਵਹਿ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ।
1: ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹਿ, ਸੋਇਲਾ

ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ, ਸੁਣਦੇ ਪਵਿੱਤ। ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ, ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿ

ਆਏ ਕਹਿ ਨਾਨਕਪੁਰ ਪ੍ਰਸਾਦੀ ਸਹਿਜ ਉਪਜਾਏ ਏ ਸਹਿ ਸਾਹਿਬ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੀ ਤਿਨੀ ਜਨਮ ਜੂਏ ਹਾਰਿਆ

ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਹੈ ਹਾਰਿਆ। ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ

ਪੈਰ ਵਾਣੀ ਕਹਿ ਨਾਨਕ ਵਿਚਾ ਕਹਿ ਨਾਨਕ ਸਤਿਗੁਰੂ ਬਾਜੋ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਭ ਰਤਨ ਜਿਤ ਮਨ ਲਾਗਾ ਏ ਹੋਆ ਸੰਭਵ ਸਭ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ

ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋ, ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾ ਕੇ ਜਿਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤਾ ਏ, ਜਿਸ ਨੂੰ ਵੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਵਿਰਦਾਤਾ, ਜੇਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਮ ਸਦਾ ਸੰਭਾਲੀਐ, ਕਹਿ ਨਾਨਕ ਵਿਰਦਾਤਾ, ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ, ਜਾ ਤੁਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ, ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ, ਹਰਿ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟੋਂ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ।

ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ, ਹਰ ਹਰ ਨਿਤ ਜਪਿਆ ਹੋ ਜੀ ਉਹ ਲਾਹਾ ਕੱਟਿਓ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਉਣਾ ਕਹਿ ਨਾਨਕ, ਹਰ ਰਾਸ ਮੇਰੀ ਮਨ ਹੋਵਾ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕਿਤੇ ਜਿਚਰ ਹਰ

ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ।

ਮੰਚਾਓ ਭਇਆ ਪ੍ਰਭਾਗ ਨੂੰ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪੈ ਅਨਾਥ ਬਾਣੀ ਗੁਰ ਸ਼ਬਦ ਜਾਣੀ।

नेत्रो मेरे हो, हर तुम्हें जो तरी, हर बिन यवर न देखो कोई, हर बिन

ਜਿਤ ਸੁਣੀ ਮੰਤਨ ਹਰਿਆ ਉਵਰ ਰਸਨਾ ਰਸ ਸੁਮਾਣੀ ਸਚਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੇ ਨੂੰ ਪਠਾਇ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਂ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ

ਵਾਜਾ ਪਵਣ ਵਜਾਇਆ ਸੱਚਾ ਸੋਇਲਾ ਸੱਚ ਹੈ, ਕਰ ਗਾਵਹੁ ਗਾਵਹੁ ਤਾਂ ਸੋਇਲਾ ਕਰ ਸੱਚ ਹੈ।

ਅਨੰਦ ਸੁਣ ਹੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ

ਬਿਰਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ। ਤੇਗ ਤੇਗ ਫਤਿਹ ਬਿਰਧ ਕੀ ਪੈਜ।

ਗੁਰਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ, ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ। ਸਤਿਗੁਰੂ ਜੀ ਅੱਜ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ। ਕਿਰਪਾ ਕਰਨੀ, ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗੁਰੂ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮੱਤ ਬਖਸ਼ਣੀ, ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨਾ, ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ

ਵਾਹਿਗੁਰੂ ਸਾਹਿਬ ਜੀਓ, ਆਸਾ ਗਜ

ਓਏ ਪਾਪੀ ਸਦਾ ਫਿਰੈ ਅਪਰਾਧੀ ਮੁਖੋਂ ਅਪਰਸ ਕਹਾਵੇ ਸਦਾ ਸਦਾ ਫਿਰੈ ਅਭਿਮਾਨੀ ਸਗਲ ਕੁਟੰਬ ਡੁਬਾਵੈ।

कह कबीर जिस सतगुर भेटे पुनरप जन्म न आवै।

0: ਸਾਦ ਮਹੱਲਾ ਪਹਿਲਾ।
1: ਕੁਦਰਤ ਦੱਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ, ਕੁਦਰਤ ਪਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪ੍ਰਾਣ ਤੇਬਾ ਕੁਦਰਤ ਸਰਵ ਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨ ਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬਮਾਨ, ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾ, ਸਭ ਤੇਰੀ ਕੁਦਰਤ ਤੂੰ

ਭਗਵੰਤ ਕਰਜੇ ਆਪਣੇ ਤਨ ਸਤ ਪਾਇਆ ਇਹੋ ਜੀ ਭਜਨ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਭ ਜਿਦ ਤੱਕ ਉਹ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਸੱਚੋ ਸੱਚ ਬਿਠਾਇਆ ਜਿਨ ਸੱਚੋ ਸੱਚ

ਨੱਚਣ ਗੁਰ ਪੈਰ ਹਿਲਾਇਨ ਫਿਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚਾਕੂ ਥਲ ਵਰੋ ਲੈ ਬਹੁਤ ਅਨੰਤ ਲਾਤੂ ਮਧਾਣੀਆਂ ਨਗਾ ਪੰਖੀ ਭੁੰਡਿਆਂ ਲੈ ਨਸਾ ਸੂਹੈ ਚਾੜ ਪਾਈਏ ਜੰਤ ਨਾਨਕ ਭੁੰਡਿਆਂ ਗਣਤ ਅਨੰਤ ਬੰਧਨ ਬੰਦ ਪਵਾਏ ਸੋਏ ਪੈ ਕਿਰਤ ਨੱਚੇ ਸਾਬ ਕੋਏ ਨੱਚ ਨੱਚ ਸਹਿ ਚੱਲੇ ਸਿਰ ਦੋਏ ਉੱਡਣਾ ਜਾਈ ਸਿੱਧਣਾ ਹੋਏ ਨੱਚਣ ਉੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ।

ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾਂ ਪ੍ਰਵਾਨ, ਲੱਖ ਤਪ ਪ੍ਰਤੀਰਥਾਂ, ਸਹਿਜ ਯੋਗ ਬੈਬਾਣ, ਲੱਖ ਸੁਪਨ ਸੰਗਰਾਮ, ਰਣ ਮਹਿ ਸੁੱਟੇ ਪ੍ਰਾਣ, ਲੱਖ ਸੁੱਤੀਲਾ ਗਿਆਨ ਧਿਆਨ।

ਲਿਖ ਲਿਖ ਪੜਿਆ ਤੇ ਤਕੜਿਆ ਬਹੁਤੀ ਭਵਿਆ ਤੇ ਤੂੰ ਲਵਿਆ ਬਹੁ ਭੇ ਕੀਆ ਦੇਹੀ ਦੁਖਦੀ ਆ ਸਵਜੀ ਆਪਣਾ ਕੀਆ ਅੰਨਾ ਖਾਇਆ ਸਾਥ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ।

ਕਿਆ ਕਮਾਣਾ ਹਲਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਡੇ ਪਤ ਗਵਾਈ ਵਿਣ ਨਾ ਵੈ ਕਿਸ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਸੰਦੇਸੈ ਤੇ ਨੈ ਕੇਵਲ ਹੋ ਮੈਂ ਸ਼ਬਦ ਜਲਾਏ।

ਪਾਪ ਦੋ ਰਾਜਾ ਮਹਿਤਾ ਕੁਲ ਹੁਆ ਸਕਦਾਰ ਕਾਮ ਨੇਪ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੇਰੇ ਤੋਂ ਗਿਆਨ ਵੀ ਹੁਣ

0: ਜੋ ਕਿਛ ਕਰਨਾ ਸੋ ਕਰਿਆ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸਰਬ

ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਨੀ ਨੇਤੇ ਜਗਤ ਨਿਹਾਲਿਆ ਖਸਮ ਸੋ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ।

ਬਾਦਨ ਸਿਰ ਕੂਸ ਬੁਗਲ ਸਮਾਦਨ ਮੁੱਖ ਝੂਠ ਬਬੂਖਨ ਸਾਰਨ ਤ੍ਰੈਪਾਲ ਤਿਹਾਲ ਵਿਚਾਰਨ ਗੱਲ ਮਾਲਾ ਤਿਲਕ ਲਾਟਨ ਦੋ ਧੋਤੀ ਬਸਤਰ ਕਪਾਟਨ ਦੇ ਜਾਣ ਬ੍ਰਹਮ ਕਰਮ ਸਾਫ ਹੋਕਟ ਨਿਸ਼ਚੋ ਕਰਮ ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਵਾਟ।

ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਾ ਖਾਈ ਹੱਥ ਸੁਰੀ ਜਗਤ ਕਸਾਈ ਨੀਲ ਵਸਤਰ ਪਹਿਰੇ ਹੋਵੇ ਪ੍ਰਵਾਨ।

ਸਤਿਗੁਰੂ ਵੱਡਾ ਕਿ ਜਿਸ ਵਿੱਚ ਵੱਡੀਆਂ ਵਡਿਆਈਆ ਸਹਿ ਮੇਲੇ ਤਨ ਤਰੀ ਆਈਆ ਜਾਤ ਪਾਣਾ ਤਾਂ ਮਨ ਵਸਾਈਆ ਕਾਰ ਹੁਕਮ ਮਸਤਕ ਹਾਰ ਵਿੱਚੋਂ ਮਾਰ ਕੱਢੀਆਂ ਵਰਿਆਈਆ ਸਹਿ ਟੁੱਟੇ ਨਾਉ ਨਿਧ ਪਾਈਆ ਸਹਿ ਟੁੱਟੇ ਨਾਉ ਨਿਧ ਪਾਈਆ।

ਵਖੇ ਆਪਣਾ ਜਿਸ ਨਾਹੀ ਸੋਚਨ ਕੱਢੀਐ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਧੀਐ ਜੇ ਰਹਿਣਾ ਨਹੀਂ ਐ ਜਗ ਤਾਂ ਕਾਇਤ ਗੱਡ ਹੰਡੀਐ ਬੰਦਾ ਕਿਸ ਨਾ ਕੀ

ਦੇਖਿਆ ਕਿਤੇ ਆਪਣਾ ਤਨਖ ਚੀ ਪੱਕੀ ਸਾਰੀ ਹੈ, ਜੋ ਆਇਆ ਸੋਚਾ ਸਭ ਕੋਈ ਆਏ ਵਾਰੀ, ਜਿਸ ਕੇ ਜੀ ਪ੍ਰਾਣ ਕਸਾ ਮਨੋ ਵਿਸਾਰੀ ਹੈ, ਆਪਣਾ ਤੀ ਆਪਣਾ ਆਪ ਹੀ ਕਾ ਸਵਾਰੀ।

0: ਪਾਈਐ ਸੋ ਸਭ ਸੰਭਾਲੀਐ ਜਦ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਕਾਲੀਐ ਮੰਦਾ ਮੂਲਾ ਕੀਜਾਈ ਦੇ ਨਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਹਾਲਤੇ ਵੇਹਾ ਪਾਸਾ ਟਾਲੀਐ
1: ਜਿਹਨੇ ਗੁਰਮੁਖ ਨਾਮ ਧਿਆਇਆ ਤਨਾ ਫਿਰ ਵਿਗੜਨਾ ਹੋਈ ਰਾਮ ਰਾਜੇ ਜਿਨੀ ਸਤਿਗੁਰ ਪੁਰਖ ਮਨਾਇਆ ਦਿਨ ਪੂਜੇ ਸਭ ਕੋਈ ਜਿਨ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ ਜਿਨ੍ਹਾਂ ਨਾਲ

ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਾ ਸੇਵਕ ਜਨ ਮਨ

Sir Shahand Shah, jis paasu baithiya sohiye.

ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਗਜ ਸਾਡੇ ਤੈ ਤੈ ਧੋਤੀਆ ਤੇਹਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆ ਲੋਟੇ ਹੱਥ ਨਿਬਾਗ

जिस सतगुर भेटै पुनरप जन्म न आवै।

ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨਾ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛੋਹ ਪ੍ਰਾਪਤ ਗੁਰੂ ਸਵਾਰੀ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਮਿਹਰਾਮਤ ਬਖਸ਼ਿਸ਼ ਦੇ ਦੁਆਰਾ ਸਤਿਗੁਰਾਂ ਨੇ ਦਰ ਕਰ ਆਈਆਂ ਸੰਗਤਾਂ ਨੂੰ ਜੋ ਅੰਮ੍ਰਿਤ ਵੇਲੇ ਪਾਵਨ ਮੁਖਵਾਕ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਆਪਣਾ ਇਲਾਹੀ ਉਪਦੇਸ਼ ਬਖਸ਼ ਕੇ ਨਵਾਜਿਆ ਹੈ, ਉਸ ਦਾ ਪਾਠ ਆਪ ਜੀ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਰਵਣ ਕੀਤਾ ਹੈ। ਆਓ ਕੁਝ ਸਮਾਂ ਮਿਲ ਬੈਠ ਕੇ ਜਿਵੇਂ ਰੋਜ਼ਾਨਾ ਹੀ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਵਿਚਾਰ ਕੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰਦੇ ਹਾਂ। ਅੱਜ ਵੀ ਜੋ ਸਤਿਗੁਰੂ ਜੀ ਨੇ ਮੁਖਵਾਕ ਬਖਸ਼ਿਆ ਹੈ, ਇਹਨਾਂ ਪਾਵਨ ਬਚਨਾਂ ਦੀ ਵਿਚਾਰ ਕਰਨ ਦਾ ਯਤਨ ਕਰੀਏ। ਅੱਜ ਦੇ ਇਹ ਪਾਵਨ ਬਚਨ ਆਸਾ ਰਾਗ ਦੇ ਅੰਦਰ 15 ਭਗਤ ਸਾਹਿਬਾਨਾਂ ਵਿੱਚ ਅਹਿਮ ਸਥਾਨ ਰੱਖਣ ਵਾਲੇ ਭਗਤ ਕਬੀਰ ਜੀ ਦੇ ਅੱਜ ਦੇ ਪਾਵਨ ਬਚਨਾਂ, ਜਿਨ੍ਹਾਂ ਨੂੰ ਸਤਿਗੁਰੂ ਨੇ ਮੁਖਵਾਕ ਦੇ ਰੂਪ ਅੰਦਰ ਸਾਡੀ ਝੋਲੀ ਦੇ ਵਿੱਚ ਪਾਇਆ ਹੈ, ਇਹਨਾਂ ਪਾਵਨ ਬਚਨਾਂ ਨੂੰ ਵਿਚਾਰਦਿਆਂ ਸਾਨੂੰ ਜੋ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਭਗਤ ਕਬੀਰ ਜੀ ਅੱਜ ਦੇ ਪਾਵਨ ਮੁਖਵਾਕ ਦੇ ਦੁਆਰਾ ਸਾਨੂੰ ਪਰਮਾਤਮਾ ਦੇ ਗੁਰਮੁਖ ਜਨਾਂ ਦੇ ਅਗੰਮੀ ਜੀਵਨ ਦਾ ਅਤੇ ਇਸ ਪਰਮਾਤਮਾ ਦੇ ਸੇਵਕਾਂ ਦੀ ਨਕਲ ਕਰਨ ਵਾਲੇ ਮਨਮੁੱਖ ਦੋਨਾਂ ਦੇ ਸੁਭਾਅ ਦੇ ਬਾਰੇ ਅੱਜ ਦੇ ਬਚਨਾਂ ਦੁਆਰਾ ਦੱਸਦੇ ਨੇ। ਭਗਤ ਜੀ ਪਾਵਨ ਬਾਣੀ ਦੇ ਵਿੱਚ ਅੱਜ ਦੇ ਵਾਕ ਦੇ ਦੁਆਰਾ ਸਾਨੂੰ ਸਮਝਾਉਂਦੇ ਨੇ ਕਿ ਜੋ ਅੰਦਰੋਂ ਪਰਮਾਤਮਾ ਦੇ ਨਾਲ ਜੁੜੇ ਨਹੀਂ ਹੁੰਦੇ, ਪਰਮਾਤਮਾ ਦੀ ਬੰਦਗੀ ਨਹੀਂ ਕਰਦੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ, ਕੇਵਲ ਤੇ ਕੇਵਲ ਰੋਜ਼ੀ ਰੋਟੀ ਦੇ ਵਾਸਤੇ ਜਾਂ ਦੁਨੀਆ ਦੇ ਵਿੱਚ ਆਪਣੀ ਮਾਨ ਪ੍ਰਤਿਸ਼ਠਾ ਨੂੰ ਵਧਾਉਣ ਦੇ ਲਈ ਕੇਵਲ ਬਾਹਰੀ ਪਹਿਰਾਵੇ ਧਾਰਮਿਕ ਚਿੰਨ੍ਹ ਪਹਿਨਦੇ ਨੇ, ਉਹਨਾਂ ਚਿੰਨ੍ਹਾਂ ਦੇ ਨਾਲ ਜੇਕਰ ਸਾਡੇ ਅੰਦਰ ਦੀ ਵੀ ਉਹ ਅਵਸਥਾ ਨਾਮ ਰਸ ਵਾਲੀ ਨਹੀਂ ਹੈ ਤੇ ਭਗਤ ਜੀ ਸਮਝਾਉਂਦੇ ਕਿ ਧਾਰਮਿਕ ਚਿੰਨ੍ਹ ਪਹਿਨਣ ਵਾਲੇ ਵੀ ਪਰਮਾਤਮਾ ਦੇ ਦਰ ਤੋਂ ਵਿਹੂਣੇ ਰਹਿੰਦੇ ਨੇ ਤੇ ਦੂਸਰਾ ਉਹਨਾਂ ਦੇ ਉੱਪਰ ਇਹ ਦੋਸ਼ ਵੀ ਆਉਂਦਾ ਹੈ ਕਿ ਉਹ ਦੂਜਿਆਂ ਨੂੰ ਵੀ ਧਾਰਮਿਕ ਪਹਿਰਾਵੇ ਦੇ ਵਿੱਚ ਆਪਣੇ ਮਗਰ ਲਗਾ ਕੇ ਪਰਮਾਤਮਾ ਦੇ ਦਰ ਤੋਂ ਦੂਰ ਰੱਖਦੇ ਨੇ। ਅੱਜ ਦੇ ਸ਼ਬਦਾਂ ਦੁਆਰਾ ਭਗਤ ਕਬੀਰ ਜੀ ਦਾ ਇਹ ਭਾਵ ਨਹੀਂ ਕਿ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਕਟਾਸ ਕੀਤਾ ਹੈ। ਭਗਤ ਜੀ ਨੇ ਕਟਾਸ ਉਹਨਾਂ 'ਤੇ ਕੀਤਾ ਹੈ ਜਿਹੜੇ ਕੇਵਲ ਬਾਹਰੋਂ ਧਾਰਮਿਕ ਪਹਿਰਾਵਾ ਪਹਿਣ ਕੇ ਲੋਕਾਂ ਦੇ ਅੰਦਰ ਲੁਕਾਈ ਦੇ ਅੰਦਰ ਆਪਣੇ ਆਪ ਨੂੰ ਧਾਰਮਿਕ ਦੱਸਦੇ ਨੇ, ਬਾਹਰੋਂ ਧਾਰਮਿਕ ਚਿੰਨ੍ਹ ਵੀ ਧਾਰਨ ਕਰਦੇ ਨੇ, ਧਾਰਮਿਕ ਕਿਰਿਆ ਵੀ ਕਰਦੇ ਨੇ, ਲੇਕਿਨ ਅੰਦਰਲੀ ਲਿਵ ਜਿਹੜੀ ਹੈ ਉਹ ਸੰਸਾਰ ਦੇ ਮੋਹ ਮਾਇਆ ਦੇ ਨਾਲ, ਸੰਸਾਰ ਦੇ ਵਿੱਚ ਰਸਾਂ ਦੇ ਨਾਲ ਜੁੜੀ ਹੋਣ ਕਰਕੇ ਉਹ ਦੁਨੀਆ ਦੇ ਵਿੱਚ ਬਹੁਤ ਕਹਿ ਲਈਏ ਕਿ ਖਤਰਨਾਕ ਅਵਸਥਾ ਦੇ ਵਿੱਚ ਵਿਚਰਦਿਆਂ ਹੋਈਆਂ ਸੰਸਾਰ ਨੂੰ
ਨਿਰੰਕਾਰ ਤੋਂ ਦੂਰ ਲਿਜਾਣ ਦਾ ਕੰਮ ਕਰਦੇ ਨੇ। ਕਿਉਂਕਿ ਜਦੋਂ ਸੰਤ ਸ਼ਬਦ ਦੀ ਗੱਲ ਅੱਜ ਕੀਤੀ ਹੈ ਭਗਤ ਕਬੀਰ ਜੀ ਨੇ, ਅਤੇ ਨਾਲ ਨਾਲ ਫਿਰ ਹੋਰ ਵੀ ਜਦੋਂ ਬਚਨ ਭਗਤ ਜੀ ਦੇ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਕਿ ਭਗਤ ਜੀ ਸੰਤ ਸ਼ਬਦ ਤੋਂ ਨਫ਼ਰਤ ਨਹੀਂ ਕਰਦੇ, ਸਗੋਂ ਉਹਨਾਂ ਦੀ ਬਾਣੀ ਵਿੱਚ ਤਾਂ ਇੱਥੋਂ ਤੱਕ ਪੜ੍ਹਿਆ ਇਹ ਸਾਧੂ ਦੀ ਗੱਲ ਸੰਤ ਦੀ ਗੱਲ ਕਰਦੇ ਹਾਂ। ਜਿਹੜਾ ਅਸਲੀ ਸੰਤ ਹੈ, ਜਿਹੜਾ ਅਸਲੀ ਸਾਧੂ ਹੈ, ਜੋ ਅੰਦਰੋਂ ਵੀ ਅਤੇ ਬਾਹਰੋਂ ਵੀ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੈ, ਉਹਨੂੰ ਤਾਂ ਸਗੋਂ ਭਗਤ ਕਬੀਰ ਜੀ ਵਡਿਆਉਂਦੇ ਨੇ, ਉਹਨਾਂ ਦੀ ਅਤੇ ਸੰਗਤ ਕਰਨ ਵਾਸਤੇ ਸਾਨੂੰ ਪ੍ਰੇਰਨਾ ਕਰਦੇ ਨੇ। ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ ਹਾਂ ਤਾਂ ਭਗਤ ਜੀ ਕਹਿੰਦੇ ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਬਾਹ, ਸਾਕਤ ਸੰਗ ਨਾ ਕੀਜੀਏ ਜਾਂਤੇ ਹੋਏ ਬਿਨਾਹ। ਸਾਨੂੰ ਕਹਿੰਦੇ ਨੇ ਕਿ ਭਾਈ ਸੰਤ ਦੀ ਸੰਗਤ, ਰੱਬ ਦੇ ਪਿਆਰੇ ਦੀ ਸੰਗਤ ਕਰਨੀ ਚਾਹੀਦੀ ਹੈ, ਉਹਦੀ ਸੰਗਤ ਦੇ ਵਿੱਚੋਂ ਹੀ ਸਾਡਾ ਨਿਰਬਾਹ, ਸਾਡੀ ਆਖਰ ਤੱਕ ਜਿਹੜਾ ਮੁਕਤੀ ਹੋਣੀ, ਪਰਮਾਤਮਾ ਦੇ ਦਰ ਨਾਲ ਸਾਂਝ ਬਣਨੀ, ਉਹ ਸਾਧੂ ਸੰਤ ਦੀ ਸੰਗਤ ਦੇ ਵਿੱਚੋਂ ਹੀ, ਉਹਦੀ ਸਿੱਖਿਆ ਦੇ ਵਿੱਚੋਂ ਹੀ ਸਾਨੂੰ ਮਿਲਣਾ ਹੈ ਸਾਰਾ ਕੁਝ। ਉੱਥੇ ਭਗਤ ਜੀ ਪਾਵਨ ਸਲੋਕਾਂ ਦੇ ਅੰਦਰ ਸਮਝਾਉਂਦੇ ਨੇ, ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਬਾਹ, ਕਿ ਆਖਰਕਾਰ ਸਾਧੂ ਦੀ ਸੰਗਤ, ਰੱਬ ਦੇ ਪਿਆਰਿਆਂ ਦੇ ਸੰਗਤ ਵਿੱਚ ਬਹਿ ਕੇ ਜਦੋਂ ਅਸੀਂ ਬੰਦਗੀ ਕਰਾਂਗੇ, ਉਨੀ ਸਾਡਾ ਨਿਰਬਾਹ ਕਰਨਾ ਹੈ, ਉਨੀ ਹੀ ਸਾਡਾ ਜੀਵਨ ਇਸ ਸੰਸਾਰ ਦੇ ਵਿੱਚ ਸਫਲ ਕਰਨਾ ਹੈ। ਹੋਰ ਵੀ ਪਾਵਨ ਸ਼ਬਦ ਜਦੋਂ ਪੜ੍ਹਦੇ ਹਾਂ ਭਗਤ ਕਬੀਰ ਜੀ ਦੇ, ਅਤੇ ਉੱਥੇ ਵੀ ਦੱਸਦੇ ਨੇ ਸੰਤ ਮਿਲੇ ਕਿਛ ਸੁਣੀਏ ਕਹੀਏ, ਕਿ ਜਦੋਂ ਕੋਈ ਰੱਬ ਦਾ ਪਿਆਰਾ ਮਿਲਦਾ ਹੈ ਤਾਂ ਭਗਤ ਜੀ ਸਮਝਾਉਂਦੇ ਨੇ ਕਿ ਉੱਥੇ ਉਹਦੀ ਸੰਗਤ ਵਿੱਚ ਬੈਠਣਾ ਚਾਹੀਦਾ, ਅਤੇ ਉਹ ਰੱਬ ਦੇ ਪਿਆਰੇ ਦੇ ਕੋਲੋਂ ਬੰਦਗੀ ਦੀਆਂ ਕੁਝ ਵਿਚਾਰਾਂ ਸੁਣਨੀਆਂ ਚਾਹੀਦੀਆਂ, ਉਹ ਸਾਧੂ ਦਾ ਗਿਆਨ, ਸਾਧੂ ਦੇ ਅੰਦਰਲੇ ਬੋਲ ਸੁਣਨੇ ਚਾਹੀਦੇ, ਕਿਉਂਕਿ ਉਹਨੇ ਆਪਣੇ ਜੀਵਨ ਨੂੰ ਕਮਾਇਆ ਹੁੰਦਾ ਹੈ, ਉਹਨੇ ਨਾਮ ਰੰਗ ਦੇ ਵਿੱਚ ਆਪਣੇ ਜੀਵਨ ਨੂੰ ਰੰਗ ਕੇ ਸੰਸਾਰ ਦੇ ਰਸਾਂ ਤੋਂ, ਵਿਕਾਰਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਿਆ ਹੁੰਦਾ ਹੈ। ਇਸ ਕਰਕੇ ਗੁਰਮੁਖਾਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਰਹਿਣਾ ਚਾਹੀਦਾ। ਅਤੇ ਦੂਜੀ ਗੱਲ ਭਗਤ ਜੀ ਨੇ ਸਮਝਾਈ, ਕਿਛ ਸੁਣੀਐ ਕਹੀਐ, ਕੁਝ ਸੁਣਨਾ ਚਾਹੀਦਾ ਹੈ, ਜੋ ਉਹਨਾਂ ਦਾ ਉਪਦੇਸ਼ ਹੈ, ਜੋ ਉਹਨਾਂ ਨੇ ਸਿੱਖਿਆ ਸਾਨੂੰ ਪਰਮਾਤਮਾ ਦੇ ਦਰ ਨਾਲ ਮਿਲਾਉਣ ਵਾਸਤੇ ਦੇਣੀ ਹੈ, ਉਹ ਸਿੱਖਿਆ ਨੂੰ ਸੁਣਨਾ ਚਾਹੀਦਾ ਹੈ, ਅਤੇ ਨਾਲ ਕੁਝ ਕਹਿਣਾ ਵੀ ਚਾਹੀਦਾ, ਜਿਹੜੇ ਸਾਡੇ ਦਿਲ ਦੇ ਵਲਵਲੇ ਨੇ, ਜੋ ਸਾਡੇ ਦਿਲ ਦੀਆਂ ਗੁੰਝਲਾਂ ਨੇ, ਜੋ ਸਾਡੇ ਦਿਲ ਦੇ ਖਿਆਲਾਤ ਨੇ, ਉਹਨਾਂ ਦੀ ਗੱਲ ਸਾਂਝੀ ਵੀ ਕਰਨੀ ਚਾਹੀਦੀ ਉਹ ਸਾਧੂ ਦੇ ਨਾਲ, ਉਹ ਰੱਬ ਦੇ ਪਿਆਰੇ ਦੇ ਨਾਲ। ਇਸੇ ਕਰਕੇ ਭਗਤ ਜੀ ਸਮਝਾਉਂਦੇ ਨੇ ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਤ ਹੋਏ ਰਹੀ ਹੈ। ਜਿਹੜਾ ਕੋਈ ਅਸੰਤ ਹੋਵੇ, ਰੱਬ ਦੇ ਨਾਂ ਤੋਂ ਦੂਰ ਲੈ ਜਾਣ ਵਾਲਾ ਹੋਵੇ, ਉਹ ਤੋਂ ਦੂਰੀ ਬਣਾ ਲੈਣੀ ਚਾਹੀਦੀ, ਉੱਥੇ ਮਸਤ ਹੀ ਰਹਿਣਾ ਚਾਹੀਦਾ, ਉੱਥੇ ਚੁੱਪ ਰਹਿਣਾ ਚਾਹੀਦਾ, ਕਿਉਂਕਿ ਉਹਦੇ ਕੋਲੋਂ ਨਾ ਤਾਂ ਕੋਈ ਚੱਜ ਦੀ ਗੱਲ ਲੱਭਣੀ ਹੈ ਅਤੇ ਨਾ ਹੀ ਉਹ ਕੋਈ ਦੱਸ ਸਕਦਾ ਹੈ। ਇਸ ਕਰਕੇ ਭਗਤ ਕਬੀਰ ਜੀ ਨੇ ਉਹ ਜਿਹੜਾ ਅਸੰਤ ਹੈ, ਜਿਹੜਾ ਬੰਦਗੀ ਨਹੀਂ ਕਰਦਾ, ਸੰਤ ਦਾ ਵਿਪਰੀਤ ਹੈ, ਉਹਨੂੰ ਸਾਕਤ ਸ਼ਬਦ ਭਗਤ ਕਬੀਰ ਜੀ ਨੇ ਬੜੀ ਵਾਰੀ ਵਰਤਿਆ ਹੈ। ਉੱਥੇ ਉਹਨਾਂ ਦੱਸਿਆ ਹੈ ਕਿ ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੇ ਨਿਰਬਾਹ, ਸਾਕਤ ਸੰਗ ਨਾ ਕੀਜੀਐ ਜਾਂਤੇ ਹੋਏ ਬਿਨਾਹ। ਸਾਕਤ ਦਾ ਭਾਵ ਜਿਹੜਾ ਬੰਦਗੀ ਨਹੀਂ ਕਰਦਾ, ਜਿਹੜਾ ਰੱਬ ਦਾ ਨਾਮ ਨਹੀਂ ਲੈਂਦਾ, ਵਾਹਿਗੁਰੂ ਤੋਂ ਦੂਰ ਹੈ, ਉਹ ਦੁਨੀਆਂ ਦੇ ਰਸਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਹੀ ਉਹ ਗਲਤਾਨ ਹੋਇਆ ਹੈ। ਅਤੇ ਭਗਤ ਜੀ ਨੇ ਜਿੱਥੇ ਸਾਧੂ ਦੀ ਸੰਤ ਦੀ ਸੰਗਤ ਨੂੰ ਦੱਸਿਆ ਹੈ ਕਿ ਉਹ ਨਿਰਬਾਹ ਕਰਨ ਵਾਲੀ ਹੈ, ਸਾਨੂੰ ਪਰਮਾਤਮਾ ਨਾਲ ਮਿਲਾਉਣ ਵਾਲੀ ਹੈ, ਅਤੇ ਦੂਜੇ ਪਾਸੇ ਮਨਮੁੱਖ ਬੰਦੇ ਦੀ ਸੰਗਤ ਕਹਿੰਦੇ ਸਾਨੂੰ ਬਰਬਾਦ ਕਰਨ ਵਾਲੀ ਹੈ। ਜਦੋਂ ਅਸੀਂ ਇੱਕ ਹੋਰ ਸਲੋਕ ਭਗਤ ਜੀ ਦਾ ਪੜ੍ਹਦੇ ਹਾਂ ਤਾਂ ਉਹ ਦੱਸਦੇ ਨੇ ਮਨਮੁੱਖ ਸਾਕਤ ਬੰਦੇ ਦੀ ਸੰਗਤ ਕਰਨ ਦੇ ਨਾਲ ਬਰਬਾਦ ਕਿਵੇਂ ਹੋਈਦਾ ਹੈ। ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ ਸਲੋਕਾਂ ਦੇ ਵਿੱਚ, ਦੋ ਦਰੱਖਤਾਂ ਦੀ, ਇੱਕ ਹੈ ਕੇਲੇ ਦਾ ਦਰਖਤ ਅਤੇ ਇੱਕ ਹੈ ਬੇਰੀ ਦਾ ਦਰਖਤ।
ਭਗਤ ਜੀ ਸਮਝਾਉਂਦੇ ਕਿ ਬੇਰੀ ਦੇ ਦਰਖਤ ਦੇ ਲਾਗੇ ਕੇਲੇ ਦਾ ਦਰਖਤ ਜਿਹੜਾ ਬੂਟਾ ਉਹ ਵੀ ਪੈਦਾ ਹੋਇਆ। ਹੁਣ ਬੇਰੀ ਨੂੰ ਕੰਡੇ ਜਿਹੜੇ ਬੜੇ ਤਿੱਖੇ ਨੇ, ਕੇਲੇ ਦਾ ਬੂਟਾ ਬਹੁਤ ਛਿਲਕਾ ਜਿਹੜਾ ਉਹ ਬੜਾ ਕੋਮਲ ਹੁੰਦਾ ਹੈ ਉਹਦਾ। ਅਤੇ ਭਗਤ ਜੀ ਨੇ ਉਦਾਹਰਣ ਦਿੱਤੀ ਕਿ ਜਦੋਂ ਹਨੇਰੀ ਚੱਲਦੀ ਹੈ ਉਦੋਂ ਹਨੇਰੀ ਦੇ ਨਾਲ ਬੇਰੀ ਜਦੋਂ ਹੁਲਾਰੇ ਲੈਂਦੀ ਹੈ, ਝੂਲਦੀ ਹੈ ਸੱਜੇ ਖੱਬੇ ਨੂੰ, ਅਤੇ ਉਹਦੇ ਜਿਹੜੇ ਕੰਡੇ ਨੇ ਉਹ ਕੇਲੇ ਦੇ ਬੂਟੇ ਨੂੰ ਵੱਜਦੇ ਨੇ, ਛਿਲਕੇ ਨੂੰ ਜਾ ਕੇ ਉਸ ਬੂਟੇ ਨੂੰ ਖਰਾਬ ਕਰਦੇ ਨੇ, ਉਹਦੇ 'ਤੇ ਅਸਰ ਪਾਉਂਦੇ ਨੇ। ਇਸੇ ਤਰ੍ਹਾਂ ਹੀ ਮਨਮੁੱਖ ਬੰਦਾ, ਸਾਕਤ ਬੰਦਾ ਬੇਰੀ ਦੇ ਦਰਖਤ ਦੀ ਤਰ੍ਹਾਂ ਹੈ, ਅਤੇ ਆਮ ਮਨੁੱਖ ਜਿਹੜਾ ਉਹ ਕੇਲੇ ਦੇ ਦਰਖਤ ਦੀ ਤਰ੍ਹਾਂ ਬੜਾ ਕੋਮਲ ਹੁੰਦਾ ਹੈ। ਕਈ ਵਾਰੀ ਅਸੀਂ ਕਹਿੰਦੇ ਕਿ ਮਨਮੁੱਖ ਬੰਦਾ, ਮਾੜਾ ਬੰਦਾ, ਚੋਰ ਬੰਦਾ ਜਾਂ ਨਸ਼ਈ ਬੰਦੇ ਦੀ ਸੰਗਤ ਵਿੱਚ ਬੈਠਣ ਨਾਲ ਸਾਡਾ ਕੀ ਵਿਗੜੇਗਾ। ਭਗਤ ਜੀ ਕਹਿੰਦੇ ਬੜਾ ਕੁਝ ਵਿਗੜ ਜਾਂਦਾ, ਜਿਵੇਂ ਬੇਰੀ ਦਾ ਸਾਥ ਕੇਲੇ ਦੇ ਦਰਖਤ ਨੇ ਕੀਤਾ ਤਾਂ ਉਹਦਾ ਜੀਵਨ ਬਰਬਾਦ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਮਨਮੁੱਖ ਰੂਪੀ ਬੇਰੀ ਜੇ ਰੂਪੀ ਜਿਹੜਾ ਮਨਮੁੱਖ ਬੰਦਾ ਹੈ ਨਾ, ਉਹਦੀ ਸੰਗਤ ਕਰਨ ਦੇ ਨਾਲ ਉਹਦੇ ਬੋਲ ਤਿੱਖੇ ਤਿੱਖੇ ਜਿਹੜੇ ਅੰਦਰੋਂ ਨਫ਼ਰਤ ਵਾਲੇ, ਵਕਾਰਾਂ ਵਾਲੇ, ਜਦੋਂ ਕੇਲੇ ਵਰਗੇ ਆਮ ਜੀਵਨ ਵਾਲੇ ਮਨੁੱਖ ਦੇ ਜੀਵਨ 'ਤੇ ਵੱਜਦੇ ਨੇ ਤਾਂ ਉਹ ਪ੍ਰਭਾਵਿਤ ਹੋ ਜਾਂਦਾ ਹੈ। ਇਸ ਕਰਕੇ ਭਗਤ ਜੀ ਨੇ ਮਨਮੁੱਖ ਬੰਦੇ ਦੀ ਸੰਗਤ ਤੋਂ ਗੁਰੇਜ਼ ਕਰਨ ਵਾਸਤੇ ਕਿਹਾ ਕਿ ਗੁਰੇਜ਼ ਕਰਨਾ ਚਾਹੀਦਾ, ਮਾੜਿਆਂ ਦੀ ਸ਼ੋਭਤ ਦੇ ਵਿੱਚ ਸੰਗਤ ਦੇ ਵਿੱਚ ਨਹੀਂ ਬੈਠਣਾ ਚਾਹੀਦਾ। ਉੱਥੇ ਉਹਨਾਂ ਉਦਾਹਰਣ ਦਿੱਤੀ ਹੈ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੈ ਨਿਕਟ ਜਿਉ ਬੇਰ। ਕੁਸੰਗ ਦਾ ਭਾਵ ਹੁੰਦਾ ਭੈੜਿਆਂ ਦੀ ਸੰਗਤ, ਮਾੜਿਆਂ ਦੀ ਸੰਗਤ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੈ ਨਿਕਟ ਜਿਉ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਕਿ ਜਿਵੇਂ ਬੇਰੀ ਹੁਲਾਰੇ ਲੈ ਕੇ ਕੇਲੇ ਦੇ ਦਰਖਤ ਨੂੰ ਚੀਰਦੀ ਹੈ, ਇੱਦਾਂ ਹੀ ਸਾਕਤ ਮਨੁੱਖ, ਮਨਮੁੱਖ ਮਨੁੱਖ ਦੂਜਿਆਂ ਦੇ ਜੀਵਨ ਵਿੱਚ ਬੁਰਿਆਈਆਂ ਪਾ ਕੇ ਉਹਨਾਂ ਦੇ ਜੀਵਨ ਨੂੰ ਖਰਾਬ ਕਰਦਾ ਹੈ। ਉੱਥੇ ਤਾਂ ਚੱਲੀ ਸੀ ਮਨਮੁੱਖ ਦੀ ਗੱਲ। ਅੱਜ ਜੋ ਭਗਤ ਕਬੀਰ ਜੀ ਨੇ ਦੱਸਿਆ ਹੈ ਕਿ ਜਿਹੜਾ ਬਾਹਰੋਂ ਸਾਧੂਆਂ ਵਾਲਾ, ਸੰਤਾਂ ਵਾਲਾ ਭੇਸ ਬਣਾ ਲਵੇ, ਲੇਕਿਨ ਅੰਦਰ ਉਹਦੇ ਮਨਮੁੱਖਤਾਈ ਵਰਤੀ ਹੋਵੇ, ਉਹਦੇ ਅੰਦਰ ਰੱਬ ਦਾ ਨਾਂ ਹੋਵੇ ਹੀ ਨਾ, ਜਾਂ ਜੇ ਬੋਲਦਾ ਵੀ ਹੈ, ਨਾਮ ਲੈਂਦਾ ਵੀ ਹੈ, ਤਾਂ ਕੇਵਲ ਲੋਕਾਂ ਨੂੰ ਠੱਗਣ ਦੇ ਵਾਸਤੇ, ਕੇਵਲ ਲੋਕਾਂ ਦੇ ਕੋਲੋਂ ਆਪਣੀ ਪੂਜਾ ਕਰਵਾਉਣ ਦੇ ਵਾਸਤੇ, ਉਹਨਾਂ ਦਾ ਧਨ ਦੌਲਤ ਲੈਣ ਦੇ ਵਾਸਤੇ। ਜੇਕਰ ਉਹਨੇ ਬਾਹਰੋਂ ਧਾਰਮਿਕ ਲਿਬਾਸ ਪਹਿਨੇ ਹੈ, ਅੰਦਰੋਂ ਭਾਵੇਂ ਉਹ ਪਰਮਾਤਮਾ ਦਾ ਨਾਮ ਵੀ ਜਪਦਾ ਹੈ, ਅਤੇ ਭਾਵਨਾ ਇਹ ਹੈ ਕਿ ਮੈਂ ਲੋਕਾਂ ਨੂੰ ਧੋਖਾ ਦੇ ਕੇ ਉਹਨਾਂ ਨੂੰ ਠੱਗਣਾ ਹੈ, ਉਹਨਾਂ ਦੀ ਧਨ ਦੌਲਤ ਲੈਣੀ ਹੈ, ਉਹਨਾਂ ਨੂੰ ਵਹਿਮਾਂ ਭਰਮਾਂ 'ਚ ਪਾਉਣਾ ਹੈ, ਅਤੇ ਭਗਤ ਜੀ ਕਹਿੰਦੇ ਫਿਰ ਇਹੋ ਜਿਹਾ ਸੰਤ ਮੈਨੂੰ ਨਹੀਂ ਚਾਹੀਦਾ, ਇਹੋ ਜਿਹੇ ਸੰਤ ਦਾ ਸਾਥ ਜਿਹੜਾ ਸਾਨੂੰ ਨਹੀਂ ਚਾਹੀਦਾ। ਸਾਨੂੰ ਤਾਂ ਉਹ ਸੰਤ ਦਾ ਸਾਥ ਚਾਹੀਦਾ ਹੈ ਜਿਹੜਾ ਸਾਡਾ ਨਿਰਵਾਹ ਕਰ ਦੇਵੇ, ਸਾਨੂੰ ਪਰਮਾਤਮਾ ਨਾਲ ਵਿਛੜਿਆ ਹੋਇਆਂ ਨੂੰ ਮਿਲਾ ਦੇਵੇ। ਸਾਨੂੰ ਤਾਂ ਉਹ ਸਾਧੂ ਦੀ ਸੰਗਤ, ਉਹ ਸੰਤ ਦੀ ਸੰਗਤ ਚਾਹੀਦੀ ਹੈ। ਲੇਕਿਨ ਜਿਹੜਾ ਧਾਰਮਿਕ ਲਿਬਾਸ ਪਹਿਣ ਕੇ ਸਾਨੂੰ ਲੁੱਟ ਲਵੇ, ਲੋਕਾਂ ਨੂੰ ਗੁੰਮਰਾਹ ਕਰ ਲਵੇ, ਸਵਰਗ ਦੇ ਨਾਂ ਦੀ ਲਾਲਸਾ ਦੇ ਵਿੱਚ ਲੁੱਟ ਲਵੇ, ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟ ਲਵੇ, ਭਗਤ ਜੀ ਕਹਿੰਦੇ ਇਹੋ ਜਿਹਾ ਸੰਤ ਅਖਵਾਉਣ ਵਾਲਾ, ਧਾਰਮਿਕ ਆਗੂ ਅਖਵਾਉਣ ਵਾਲਾ ਸਾਨੂੰ ਪ੍ਰਵਾਨ ਨਹੀਂ ਹੈ। ਜਿਵੇਂ ਉਹਨਾਂ ਰਹਾਓ ਦੇ ਬੰਦ ਅੰਦਰ ਸਮਝਾਇਆ, ਐਸੇ ਸੰਤ ਨਾ ਮੋਕੋ ਭਾਵੇ ਡਾਲਾਂ ਸਿਉਂ ਪੇਡਾ ਗਟਕਾਵੇ। ਕਹਿੰਦੇ ਕਿ ਜਿਵੇਂ ਕੋਈ ਡਾਹਣੀਆਂ ਦੇ ਸਮੇਤ ਹੀ ਦਰਖਤ ਨੂੰ, ਸਮੂਲਚੇ ਨੂੰ ਕੋਈ ਨਿਗਲ ਜਾਵੇ, ਭਾਵ ਕਿ ਪੂਰੇ ਦਾ ਪੂਰਾ ਦਰਖਤ ਹੀ ਖਤਮ ਕਰ ਦੇਵੇ, ਲੋੜ ਹੋਵੇ ਉਹਨੂੰ ਕੇਵਲ ਡਾਲੀਆਂ ਦੀ, ਉਹਨੂੰ ਫਲਾਂ ਦੀ ਲੋੜ ਹੋਵੇ, ਉਹਨੂੰ ਫੁੱਲਾਂ ਦੀ ਲੋੜ ਹੋਵੇ, ਅਤੇ ਉਹ ਸਾਰਾ ਦਰਖਤ ਹੀ ਖਤਮ ਕਰ ਜਾਵੇ। ਇਹੀ ਹਾਲਾਤ ਹੁੰਦੀ ਹੈ ਜਿਹੜਾ ਬਾਹਰੋਂ ਧਾਰਮਿਕ ਤੌਰ 'ਤੇ ਜੀਵ ਜਿਹੜਾ ਹੈ ਉਹ ਸੰਤ ਅਖਵਾਵੇ, ਸਾਧੂ ਅਖਵਾਵੇ, ਕਿਉਂਕਿ ਉਹਦੀਆਂ ਜਿਹੜੀਆਂ ਡਾਲਾਂ ਰੂਪੀ ਲੋੜਾਂ ਹੁੰਦੀਆਂ ਨੇ, ਕੇਵਲ ਪ੍ਰਸ਼ਾਦੇ ਦੀ, ਵਸਤਰਾਂ ਦੀ, ਜਾਂ ਥੋੜ੍ਹੀਆਂ ਸੀਮਤ ਲੋੜਾਂ ਹੁੰਦੀਆਂ ਨੇ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਬੰਦੇ ਨੂੰ ਬਰਬਾਦ ਹੀ ਕਰ ਦੇਵੇ, ਉਹ ਬੰਦੇ ਨੂੰ ਇੱਕ ਮੁਕਤੀ ਦੇ ਨਾਂ 'ਤੇ ਉਹਦੀ ਜਾਨ ਹੀ ਗਵਾ ਦੇਵੇ। ਅਤੇ ਕਹਿਣ ਲੱਗੇ ਫਿਰ ਇਹੋ ਜਿਹਾ ਸਾਧੂ ਸਾਨੂੰ ਨਹੀਂ ਚਾਹੀਦਾ ਜਿਹੜਾ ਦੂਜੇ ਦੀ ਜ਼ਿੰਦਗੀ ਖਤਮ ਕਰ ਦੇਵੇ। ਇਹ ਕਿਉਂ ਬਚਨ ਕਹੇ ਨੇ? ਕਿਉਂਕਿ ਜਿਸ ਧਰਤੀ ਦਾ ਜ਼ਿਕਰ ਕੀਤਾ ਨਾ ਬਨਾਰਸ ਦਾ ਇਸ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ, ਅਤੇ ਬਨਾਰਸ ਦੇ ਜਦੋਂ ਇਤਿਹਾਸ ਪੜ੍ਹਦੇ ਹਾਂ, ਕਾਂਸ਼ੀ ਬਨਾਰਸ ਦਾ,
ਅਤੇ ਦੱਸਦੀ ਹੈ ਕਿ ਉੱਥੇ ਇੱਕ ਆਰਾ ਏ ਜਿਹਨੂੰ ਸ਼ਿਵ ਜੀ ਦਾ ਆਰਾ ਕਿਹਾ ਜਾਂਦਾ ਹੈ ਅਤੇ ਇਹ ਇੱਕ ਉੱਥੇ ਪ੍ਰਚਾਰ ਕੀਤਾ ਜਾਂਦਾ ਸੀ ਕਿਉਂਕਿ ਹੁਣ ਬੜੀ ਜੱਦੋਜਹਿਦ ਦੇ ਨਾਲ ਕੁਝ ਸਾਲਾਂ ਤੋਂ ਇਹ ਜਿਹੜਾ ਕਰਮ ਰੋਕ ਦਿੱਤਾ ਲੋਕਾਂ ਨੇ ਜਦੋਂ ਵਿਰੋਧ ਕੀਤਾ ਸਰਕਾਰੀ ਤੌਰ 'ਤੇ ਪਾਬੰਦੀ ਲੱਗ ਗਈ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਭਗਤ ਜੀ ਦੇ ਸਮੇਂ ਜਾਂ ਉਹ ਤੋਂ ਬਾਅਦ 'ਚ ਵੀ ਕਈ ਸਦੀਆਂ ਚੱਲਿਆ ਕਿ ਉਹ ਆਰਾ ਜਿਹੜਾ ਸੀ ਸ਼ਿਵ ਜੀ ਦਾ ਆਰਾ ਕਿਹਾ ਜਾਂਦਾ ਸੀ ਅਤੇ ਮਨਾਓ ਤਾਂ ਇਹ ਸੀ ਕਿ ਜੇ ਕੋਈ ਆਪਣੀ ਧਨ ਦੌਲਤ ਸਾਰਾ ਕੁਝ ਦਾਨ ਪੁੰਨ ਕਰਕੇ ਪੰਡਤਾਂ ਨੂੰ ਅਤੇ ਉਸ ਆਰੇ ਦੇ ਨਾਲ ਆਪਣੇ ਆਪ ਨੂੰ ਕਟਵਾ ਕੇ ਖਤਮ ਹੋ ਜਾਵੇ ਉਹਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਭਗਤ ਜੀ ਕਹਿਣ ਲੱਗੇ ਕੇਵਲ ਜੇ ਪੁਜਾਰੀ ਆਪਣੇ ਇਹ ਸੋਨੇ ਚਾਂਦੀ ਦੌਲਤ ਦੇ ਲਾਲਚ ਦੇ ਵਾਸਤੇ ਕਿਸੇ ਨੂੰ ਆਰੇ ਦੇ ਨਾਲ ਮਰਨ ਵਾਸਤੇ ਮਜਬੂਰ ਕਰ ਦੇਣ ਮੁਕਤੀ ਦੇ ਨਾਂ 'ਤੇ ਧੋਖੇ ਦੇ ਨਾਂ 'ਤੇ ਤਾਂ ਫਿਰ ਉਹ ਕੋਈ ਠੱਗ ਕਹਿ ਸਕਦੇ ਉਹ ਸਾਧੂ ਉਹ ਸੰਤ ਨਹੀਂ ਕਹਿ ਸਕਦੇ ਜਿਹੜਾ ਆਪਣੀ ਧਨ ਦੌਲਤ ਦੀ ਖਾਤਰ ਦੂਜੇ ਦੇ ਧਨ ਦੌਲਤ ਖਾਉਣ ਦੇ ਵਾਸਤੇ ਉਹਨੂੰ ਕਹੇ ਕਿ ਤੂੰ ਸਾਰਾ ਕੁਝ ਹੀ ਜਿਹੜਾ ਦਾਨ ਕਰਕੇ ਅਤੇ ਆਰੇ ਦੇ ਨਾਲ ਆਪਣੇ ਆਪ ਨੂੰ ਕਟਵਾ ਕੇ ਖਤਮ ਹੋ ਜਾ ਤੈਨੂੰ ਮੁਕਤੀ ਮਿਲ ਜਾਵੇਗੀ ਭਗਤ ਜੀ ਕਹਿੰਦੇ ਫਿਰ ਇਹੋ ਜਿਹਾ ਗੁੰਮਰਾਹ ਕਰਨ ਵਾਲੇ ਧਾਰਮਿਕ ਆਗੂ ਦੀ ਸਾਨੂੰ ਲੋੜ ਨਹੀਂ ਹੈ ਜਿਹੜਾ ਧਨ ਦੌਲਤ ਦੇ ਬਦਲੇ ਮਨੁੱਖ ਨੂੰ ਹੀ ਖਤਮ ਕਰ ਦੇਵੇ ਮਨੁੱਖ ਨੂੰ ਹੀ ਜਿਹੜਾ ਗੁੰਮਰਾਹ ਕਰਕੇ ਭਰਮਾ ਕੇ ਅਤੇ ਉਹਨੂੰ ਉਹਦੀ ਜਾਨ ਹੀ ਲੈ ਲਵੇ ਅਤੇ ਸਤ ਭਗਤ ਕਬੀਰ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਭਾਈ ਚਾਹੇ ਉਹ ਧਾਰਮਿਕ ਦੁਨੀਆਂ ਦੇ ਵਿੱਚ ਹੈ ਅਤੇ ਚਾਹੇ ਆਮ ਦੁਨੀਆਂ ਦੇ ਵਿੱਚ ਹੈ ਭਗਤ ਜੀ ਸਮਝਾਉਂਦੇ ਜਿਹੜਾ ਕੋਈ ਆਪਣੇ ਪਰਿਵਾਰ ਦੀ ਖਾਤਰ ਆਪਣੇ ਪਰਿਵਾਰ ਦੇ ਧਨ ਦੌਲਤ ਵਧਾਉਣ ਦੇ ਵਾਸਤੇ ਦੂਜੇ ਦੇ ਨਾਲ ਧੋਖਾ ਕਰਦਾ ਹੈ ਅਤੇ ਭਗਤ ਜੀ ਸਮਝਾਉਂਦੇ ਯਾਦ ਰੱਖੀ ਭਾਈ ਅੰਤ ਨਿਬੇੜਾ ਤੇਰੀ ਜਿੰਦ ਦੇ ਨਾਲ ਹੋਣਾ ਏ ਕਿਉਂਕਿ ਜੇ ਤੂੰ ਲੋਕਾਂ ਦੇ ਨਾਲ ਠੱਗੀ ਮਾਰ ਕੇ ਲੈ ਕੇ ਆਵੇਂ ਤੂੰ ਧੋਖੇ ਦੇ ਨਾਲ ਲੈ ਕੇ ਆਵੇਂ ਫਰੇਬ ਦੇ ਨਾਲ ਉਹ ਦੌਲਤ ਲੈ ਕੇ ਆਵੇਂ ਖਾਣ ਵਾਲੇ ਤਾਂ ਅਨੇਕਾਂ ਹੋਣਗੇ ਪਰ ਭੋਗਣ ਵਾਲਾ ਬੰਦੇ ਤੂੰ ਇਕੱਲਾ ਹੋਵੇਂਗਾ ਜਦੋਂ ਉਹਨਾਂ ਦੇ ਬਚਨ ਪੜ੍ਹਦੇ ਆਪਾਂ ਬਹੁ ਪਰ ਪੰਚਕਾਰ ਪਰ ਧਨ ਲਿਆਵੈ ਸੁੱਤ ਦਾਰਾ ਪਹਿ ਆਣ ਲਟਾਵੈ ਮਨ ਮੇਰੇ ਭੋਲੇ ਕਪਟ ਨਾ ਕੀਜੈ ਅੰਤ ਨਿਬੇਰਾ ਤੇਰੇ ਜੀ ਪੈ ਲੀਜੈ ਉੱਥੇ ਵੀ ਭਗਤ ਜੀ ਉਸ ਧਨ ਨੂੰ ਨਿਖਿੱਧ ਕਹਿੰਦੇ ਨੇ ਉਸ ਬੰਦੇ ਨੂੰ ਵਰਜਦੇ ਨੇ ਇਹੋ ਜਿਹਾ ਨਿਖਿੱਧ ਧਨ ਦੌਲਤ ਲਿਆਉਣ ਤੋਂ ਜਿਹੜਾ ਕਿਸੇ ਨੂੰ ਧੋਖੇ ਦੇ ਨਾਲ ਜਾਂ ਹੀਰਾ ਫੇਰੀ ਬਹੁ ਪ੍ਰਪੰਚ ਕਰ ਤੁਰ ਕੇ ਲੈ ਕੇ ਆਉਂਦਾ ਉਹਨੂੰ ਰੋਕਦੇ ਨੇ ਇੱਥੇ ਵੀ ਫਿਰ ਭਗਤ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਇਹੀ ਸਮਝਾਉਂਦੇ ਨੇ ਕਿ ਜੋ ਰੱਬ ਦੇ ਨਾਮ ਨਾਲ ਜੋੜਦਾ ਏ ਉਹਨੂੰ ਅਸੀਂ ਸਾਧੂ ਮੰਨਦੇ ਹਾਂ ਸੰਤ ਮੰਨਦੇ ਜੋ ਆਪ ਵੀ ਰੱਬ ਨਾਲ ਜੁੜਿਆ ਏ ਅਤੇ ਸੰਸਾਰ ਨੂੰ ਵੀ ਜੋੜਦਾ ਏ ਉਹਨਾਂ ਦੇ ਬਾਰੇ ਤਾਂ ਭਗਤ ਜੀ ਕਹਿੰਦੇ ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਬਾਹ ਉੱਥੇ ਅਤੇ ਸਾਧੂ ਦੀ ਸੰਗਤ ਰੱਬ ਦੇ ਪਿਆਰੇ ਦੀ ਸੰਗਤ ਦੇ ਵਿੱਚ ਰਹਿਣ ਵਾਸਤੇ ਵੀ ਭਗਤ ਜੀ ਸਾਨੂੰ ਪ੍ਰੇਰਨਾ ਕਰਦੇ ਨੇ ਪਰ ਜਿਹੜਾ ਕੋਈ ਠੱਗ ਦੇ ਰੂਪ ਦੇ ਅੰਦਰ ਪਹਿਰਾਵਾ ਧਾਰਨ ਕਰਕੇ ਲੋਕਾਂ ਨੂੰ ਠੱਗਦਾ ਏ ਉਹਨਾਂ ਤੋਂ ਭਗਤ ਕਬੀਰ ਜੀ ਸਾਨੂੰ ਬਚਣ ਦੇ ਵਾਸਤੇ ਵੀ ਕਹਿੰਦੇ ਜੋ ਅੱਜ ਦੇ ਪਾਵਨ ਸ਼ਬਦ ਵਿੱਚ ਭਗਤ ਜੀ ਸਮਝਾਉਂਦੇ ਆ ਉਹ ਵਿਚਾਰਨ ਦਾ ਯਤਨ ਕਰੀਏ ਭਗਤ ਜੀ ਦੇ ਬਚਨ ਨੇ ਆਸਾ ਆਸਾ ਰਾਗ ਦਾ ਨਾਮ ਹੈ ਗਜ ਸਾਡੇ ਤੈ ਤੈ ਧੋਤੀਆਂ ਤੇਹਰੇ ਪਾਇਨ ਤਗ ਗਜ ਦਾ ਭਾਵ ਜਿਵੇਂ ਮੀਟਰ ਤੋਂ ਥੋੜ੍ਹਾ ਜਿਹਾ ਛੋਟਾ ਆਪਾਂ ਦੇਖਦੇ ਹਾਂ ਗਜ ਕਹਿੰਦੇ ਹਾਂ ਅਤੇ ਭਗਤ ਜੀ ਕਹਿੰਦੇ ਕਿ ਸਾਢੇ ਤਿੰਨ ਤਿੰਨ ਗਜ ਦੀਆਂ ਉਹ ਬਾਹਰੋਂ ਧੋਤੀਆਂ ਵੀ ਪੰਡਿਤ ਲੋਕ ਜਿਹੜੇ ਬਨਾਰਸ ਦੇ ਵਿੱਚ ਪਹਿਣਦੇ ਨੇ ਭਾਵ ਧਾਰਮਿਕ ਪਹਿਰਾਵਾ ਤੇਹਰੇ ਪਾਇਨ ਤਗ ਜਿਹੜੇ ਜਨੇਊ ਨੇ ਉਹ ਤਿੰਨਾਂ ਤੰਦਾਂ ਵਾਲੇ ਜਿਹੜੇ ਉਹ ਜਨੇਊ ਵੀ ਪਹਿਣਦੇ ਨੇ ਗਲੀ ਜਨਾ ਜਪ ਮਾਲੀਆਂ ਲੋਟੇ ਹੱਥ ਨੇ ਬਾਗ ਅਤੇ ਗਲਾਂ ਦੇ ਵਿੱਚ ਉਹਨਾਂ ਜਪਣ ਵਾਲੀਆਂ ਮਾਲਾ ਫੇਰਨ ਵਾਲੀਆਂ ਜਿਹੜੀਆਂ ਮਾਲਾਂ ਉਹ ਵੀ ਪਾਈਆਂ ਹੁੰਦੀਆਂ ਨੇ ਅਤੇ ਹੱਥਾਂ ਦੇ ਵਿੱਚ ਐਂ ਲਿਸ਼ਕਵੇਂ ਚਿੱਟੇ ਜਿਹੜੇ ਲੋਟੇ ਬਰਤਨ ਵੀ ਉਹਨਾਂ ਹੱਥਾਂ 'ਚ ਫੜੇ ਹੁੰਦੇ ਹੁਣ ਚਾਰ ਨਿਸ਼ਾਨੀਆਂ ਇੱਥੇ ਪੰਡਿਤ ਦੀਆਂ ਦੱਸਦੇ ਨੇ ਕਿ ਉਹਨਾਂ ਨੇ ਸਾਢੇ ਤਿੰਨ ਤਿੰਨ ਗਜ ਦੀਆਂ ਘੱਟੋ ਘੱਟ ਜਿਹੜੀਆਂ ਉਹਨਾਂ ਨੇ ਧੋਤੀਆਂ ਪਾਈਆਂ ਹੁੰਦੀਆਂ ਤਨ 'ਤੇ ਪਹਿਰੀਆਂ ਹੁੰਦੀਆਂ ਤੇਰੇ ਤੱਗ ਤਿੰਨਾਂ ਤੰਦਾਂ ਵਾਲੇ ਉਹਨਾਂ ਨੇ ਤੱਗ ਜਿਹੜੇ ਉਹ ਜਨੇਊ ਪਹਿਣੇ ਹੁੰਦੇ ਹੈ
ਗਲਾਂ ਦੇ ਵਿੱਚ ਮਾਲਾ ਵੀ ਪਾਈਆਂ ਅਤੇ ਹੱਥਾਂ ਦੇ ਵਿੱਚ ਲੋਟੇ ਬਰਤਨ ਵੀ ਲਿਸ਼ਕਵੇਂ ਬੜੇ ਫੜੇ ਹੁੰਦੇ ਆ। ਅਤੇ ਜੇਕਰ ਇਹ ਬਾਹਰਲਾ ਧਾਰਮਿਕ ਪਹਿਰਾਵਾ ਹੈ, ਅੰਦਰ ਪਰਮਾਤਮਾ ਦੀ ਬੰਦਗੀ ਨਹੀਂ, ਇਹ ਪਹਿਰਾਵਾ ਕੇਵਲ ਲੋਕਾਂ ਨੂੰ ਲੁੱਟਣ ਦੇ ਵਾਸਤੇ ਰੱਖਿਆ ਏ, ਅਤੇ ਗੁਰਦੇਵ ਭਗਤ ਜੀ ਕਹਿੰਦੇ ਫਿਰ ਉਹਨਾਂ ਨੂੰ ਸੰਤ ਨਹੀਂ ਕਹਿਣਾ ਚਾਹੀਦਾ, ਉਹ ਇਹ ਹਰ ਕੇ ਸੰਤ ਨਾ ਆਖੀਏ, ਇਹ ਉਹਨਾਂ ਨੂੰ ਹਰੀ ਪਰਮਾਤਮਾ ਦੀ ਬੰਦਗੀ ਵਾਲੇ ਪ੍ਰਵਾਨ ਹੋਏ ਸੰਤ ਨਹੀਂ ਕਹਿਣਾ ਚਾਹੀਦਾ। ਕੀ ਕਹਿਣਾ ਚਾਹੀਦਾ ਏ? ਬਾਨਾਰਸ ਕੇ ਠੱਗ। ਉਹ ਤਾਂ ਬਨਾਰਸ ਦੇ ਠੱਗਾਂ ਦਾ ਵਰਗਾ ਜੀਵਨ ਹੈ, ਜਿਵੇਂ ਬਨਾਰਸੀ ਠੱਗ ਬੜੇ ਮਸ਼ਹੂਰ ਹੈ ਨਾ, ਇਸੇ ਤਰ੍ਹਾਂ ਹੀ ਕਹਿੰਦੇ ਉਹ ਫਿਰ ਸੰਤ ਨਹੀਂ, ਉਹ ਬਨਾਰਸੀ ਠੱਗ ਜਿਹੜੇ ਉਹਨਾਂ ਨੂੰ ਕਹਿਣਾ ਚਾਹੀਦਾ, ਕਿਉਂਕਿ ਉਹਨਾਂ ਵਿੱਚ ਅਤੇ ਠੱਗਾਂ ਦੇ ਵਿੱਚ ਹੇਰਾ ਫੇਰੀ ਕਰਨ ਵਾਲਿਆਂ ਵਿੱਚ ਬਹੁਤਾ ਕੋਈ ਫਰਕ ਨਹੀਂ ਹੁੰਦਾ। ਅਤੇ ਭਗਤ ਜੀ ਫਿਰ ਦੱਸਦੇ ਜਿਨ੍ਹਾਂ ਦਾ ਕਿਰਦਾਰ ਇੱਦਾਂ ਦਾ ਏ, ਬਾਹਰੋਂ ਧਾਰਮਿਕ ਲਿਬਾਸ ਪਹਿਣ ਕੇ ਕੇਵਲ ਲੁੱਟਦੇ ਨੇ ਰੋਜ਼ੀ ਰੋਟੀ ਵਾਸਤੇ, ਵਹਿਮਾਂ ਭਰਮਾਂ ਵਿੱਚ ਪਾਉਂਦੇ ਨੇ, ਰੱਬ ਤੋਂ ਦੂਰ ਲਿਜਾਂਦੇ ਨੇ, ਫਿਰ ਇਹੋ ਜਿਹਾਂ ਸੰਤਾਂ ਦੇ ਬਾਰੇ ਭਗਤ ਜੀ ਸਮਝਾਉਂਦੇ, ਐਸੇ ਸੰਤ ਨਾ ਮੋਕੋ ਭਾਵ ਇਹ, ਕਹਿਣ ਲੱਗੇ ਫਿਰ ਇੱਦਾਂ ਦੇ ਕਪਟੀ ਜਿਹੜੇ ਸੰਤ ਨੇ ਉਹ ਸਾਨੂੰ ਪ੍ਰਵਾਨ ਨਹੀਂ ਹੈ, ਕਿਉਂਕਿ ਡਾਲਾਂ ਸਿਉਂ ਪੇਡਾ ਗਟਕਾਵੇ ਰਾਹ। ਕਹਿੰਦੇ ਜਿਵੇਂ ਕਿਸੇ ਨੂੰ ਡਾਹਣੀਆਂ ਦੀ ਲੋੜ ਹੋਵੇ ਤਾਂ ਉਹ ਸਾਰਾ ਦਰਖਤ ਹੀ ਉਖਾੜ ਕੇ ਖਤਮ ਕਰ ਦੇਵੇ, ਇਸੇ ਤਰ੍ਹਾਂ ਦੇ ਇਹ ਲੋਕ ਹੈ, ਕੇਵਲ ਧਨ ਦੌਲਤ ਦੇ ਵਾਸਤੇ ਸੰਸਾਰ ਦੇ ਵਿੱਚ ਜੀਵਾਂ ਨੂੰ ਹੀ ਧਰਮ

ਜਲਾਵੇਂ ਕਾਠੀ ਦਾ ਭਾਵ ਲੱਕੜ ਥੱਲੇ ਜਿਹੜੀਆਂ ਚੁੱਲ੍ਹੇ 'ਚ ਲੱਕੜਾਂ ਬਾਲਣਗੀਆਂ ਉਹ ਵੀ ਬੜੀਆਂ ਧੋ ਧੋ ਕੇ ਕਈ ਸਾਧੂ ਜਿਹੜੇ ਉੱਥੇ ਉਹਨੂੰ ਸਮਝਦੇ ਪਵਿੱਤਰ ਕੀਤੀਆਂ। ਅਤੇ ਭਗਤ ਜੀ ਫਿਰ ਅੱਗੇ ਦੱਸਦੇ ਨੇ ਬਸੂਦਾ ਖੋਦ ਕਰੇ ਦੋਏ ਚੁੱਲ੍ਹੇ। ਫਿਰ ਬਸੂਦਾ ਦਾ ਭਾਵ ਹੈ ਧਰਤੀ, ਉਹ ਧਰਤੀ ਨੂੰ ਖੋਦ ਕੇ ਦੋ ਚੁੱਲ੍ਹੇ ਬਣਾਉਂਦੇ ਨੇ। ਸਾਰੇ ਮਾਣ ਸਿਖਾਵੇ, ਦੋ ਚੁੱਲ੍ਹੇ ਇਸ ਕਰਕੇ ਬਣਾਉਂਦੇ ਨੇ, ਇੱਕ ਚੁੱਲ੍ਹੇ ਦੇ ਉੱਪਰ ਉਹ ਭਾਂਡੇ ਧੋ ਕੇ ਲੱਕੜਾਂ ਧੋ ਕੇ ਉਹਦਾ ਉੱਤੇ ਉਹ ਭੋਜਨ ਤਿਆਰ ਕਰਦੇ ਨੇ। ਉਹਨਾਂ ਦਿਨਾਂ ਵਿੱਚ ਚੁੱਲ੍ਹੇ ਦੀ ਅੱਗ ਲੈਣ ਦਾ ਵੀ ਬੜਾ ਰਿਵਾਜ ਹੁੰਦਾ ਸੀ। ਅਤੇ ਉਹ ਜਿਹੜੇ ਪੰਡਿਤ ਲੋਕ ਸਨ, ਸੰਤ ਲੋਕ, ਉਹ ਕੀ ਕਰਦੇ ਕਿ ਉਹ ਜਿੱਥੇ ਅਨਾਜ ਪਕਾਉਂਦੇ ਉਹ ਚੁੱਲ੍ਹੇ ਦੀ ਅੱਗ ਨਹੀਂ ਸੀ ਕਿਸੇ ਨੂੰ ਦਿੰਦੇ, ਕਹਿੰਦੇ ਸਾਡਾ ਖਾਣਾ ਭ੍ਰਿਸ਼ਟ ਹੋ ਜਾਣਾ। ਉਹ ਫਿਰ ਇੱਕ ਚੁੱਲ੍ਹਾ ਹੋਰ ਬਣਾ ਕੇ ਉਹਦੇ ਵਿੱਚ ਉਹ ਅੱਗ ਰੱਖਦੇ, ਜੇ ਕੋਈ ਆਉਂਦਾ ਉਹਨੂੰ ਅੱਗ ਉੱਥੋਂ ਦੇ ਦਿੰਦੇ। ਭਗਤ ਜੀ ਕਹਿੰਦੇ ਸੁੱਚਮਤਾ ਅਤੇ ਵੇਖਣ ਨੂੰ ਇੰਨੀ ਰੱਖਦੇ ਕਿ ਲੱਕੜਾਂ ਧੋ ਧੋ ਕੇ ਬਾਲਣ, ਚੁੱਲ੍ਹੇ ਵਿੱਚ ਬਾਲਣਾ, ਭਾਂਡੇ ਧੋ ਧੋ ਕੇ ਉੱਤੇ ਖਾਣਾ ਬਣਾਉਣਾ, ਧਰਤੀ ਨੂੰ ਖੋਦ ਕੇ ਦੋ ਦੋ ਚੁੱਲ੍ਹੇ ਬਣਾ ਕੇ ਇਸ ਤਰ੍ਹਾਂ ਜੀਵਨ ਕਰਨਾ, ਪਰ ਸਾਰੇ ਮਾਣ ਸਿਖਾਵੇਂ, ਭਾਵੇਂ ਜਿਹੜਾ ਉਹਨਾਂ ਦੀ ਲਪੇਟ ਵਿੱਚ ਆ ਗਿਆ ਨਾ, ਉਹ ਭਾਵੇਂ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦ ਹੋਵੇ, ਵੈਸ਼ ਹੋਵੇ, ਕਿਸੇ ਨੂੰ ਨਹੀਂ ਛੱਡਦੇ। ਉਹਨਾਂ ਸਾਰਿਆਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟ ਲੈਂਦੇ ਸਨ। ਓਏ ਪਾਪੀ ਸਦਾ ਫਿਰੇ ਅਪਰਾਧੀ ਮੁਖੋਂ ਅਪਰਸ ਕਹਾਵੇਂ। ਕਹਿੰਦੇ ਦੂਜਿਆਂ ਨੂੰ ਲੁੱਟ ਲੁੱਟ ਕੇ ਖਾਣ ਵਾਲੇ ਸਦਾ ਹੀ ਅਪਰਾਧ ਕਰਦੇ ਸਨ। ਵਿਭਚਾਰਤਾ ਵਿੱਚ ਵੀ ਰਹਿਣਾ ਉਹਨਾਂ ਨੇ, ਪਰ ਆਪਣੇ ਆਪ ਨੂੰ ਬੜਾ ਨਿਰਲੇਪ ਅਖਵਾਉਂਦੇ ਸਨ। ਬਾਹਰੋਂ ਧਾਰਮਿਕ ਪਹਿਰਾਵੇ, ਧਾਰਮਿਕ ਕਰਮ ਕਰਕੇ ਕਿ ਸਾਡੇ ਵਰਗਾ ਕੋਈ ਸਾਧੂ ਸੰਤ ਨਹੀਂ ਹੈ। ਅਤੇ ਭਗਤ ਜੀ ਫਿਰ ਅੱਗੇ ਸਮਝਾਉਂਦੇ ਨੇ, ਸਦਾ ਸਦਾ ਫਿਰੇ ਅਭਿਮਾਨੀ ਸਗਲ ਕੁਟੰਬ ਡਬਾਵੇਂ। ਇਸ ਤਰ੍ਹਾਂ ਵਹਿਮ ਭਰਮ ਕਰਦੇ ਆ, ਬੜੇ ਹੰਕਾਰ ਵਿੱਚ ਉਹ ਵਿਚਰਦੇ ਨੇ। ਉਹ ਆਪ ਤੇ ਰੱਬ ਦੇ ਦਰ ਤੋਂ ਦੂਰ ਹੁੰਦੇ ਹੀ ਹੈ, ਆਪ ਜੰਮਣ ਮਰਨ 'ਚ ਪੈਂਦੇ ਹੀ ਪੈਂਦੇ ਹੈ, ਅਤੇ ਨਾਲ ਸਗਲ ਕੁਟੰਬ ਡਵਾਵੇਂ ਆਪਣੇ ਪਰਿਵਾਰ ਦਾ ਵੀ ਉਹ ਬੇੜਾ ਗੜ ਕਰ ਲੈਂਦੇ ਸਨ। ਉਹ ਜਿਹੜਾ ਹੀਰਾ ਫੇਰੀ ਦਾ ਧਾਨ ਖਵਾਉਣਾ, ਉਹਦੇ ਨਾਲ ਆਪਣੇ ਪਰਿਵਾਰ ਨੂੰ ਵੀ ਉਹ ਮੰਦੇ ਪਾਸੇ ਲੈ ਜਾਂਦੇ ਨੇ। ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਤੈਸੇ ਕਰਮ ਕਮਾਵੈ। ਆਖਰ ਵਿੱਚ ਭਗਤ ਜੀ ਕਹਿੰਦੇ ਉਹਨਾਂ ਬੰਦਿਆਂ ਦੇ ਵੀ ਕਿਹੜੀ ਵੱਸ ਦੀ ਗੱਲ ਹੈ, ਜਿਵੇਂ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਜਿੱਤ ਕੋ ਲਾਇਆ ਤਿੱਤ ਹੀ ਲਾਗੇ, ਜਿਨ੍ਹਾਂ ਜਿਨ੍ਹਾਂ ਨੂੰ ਮੰਦੇ ਕੰਮੀ ਲਾ ਦਿੱਤਾ ਉਹ ਮੰਦੇ ਕੰਮੀ ਲੱਗ ਗਏ, ਜਿਨ੍ਹਾਂ ਨੂੰ ਚੰਗੇ ਕੰਮੀ ਲਾ ਦਿੱਤਾ ਉਹ ਪਰਮਾਤਮਾ ਨੇ ਚੰਗੇ ਕੰਮ ਪਾਸੇ ਲਾ ਦਿੱਤਾ, ਤਾਂ ਉਹ ਚੰਗੇ ਕੰਮ ਕਰਨ ਲੱਗ ਪਏ। ਤੈਸੇ ਕਰਮ ਕਮਾਵੇਂ, ਜਿੱਦਾਂ ਪਰਮਾਤਮਾ ਨੇ ਚੰਗੇ ਮੰਦੇ ਪਾਸੇ ਲਾਇਆ ਜੀਵ ਉਹੋ ਜਿਹੇ ਕਰਮ ਕਮਾਉਂਦਾ ਹੈ। ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨਾ ਆਵੈ। ਭੇਟੇ ਦਾ ਭਾਵ ਮਿਲਣਾ, ਪੁਨਰਪ ਦਾ ਭਾਵ ਦੁਬਾਰਾ। ਭਗਤ ਜੀ ਕਹਿੰਦੇ ਜਿਨ੍ਹਾਂ ਨੂੰ ਇਹ ਮਨੁੱਖਾ ਸਰੀਰ ਵਿੱਚ ਸਤਿਗੁਰਾਂ ਦਾ ਮਿਲਾਪ ਹੋ ਜਾਂਦਾ ਹੈ, ਉਹ ਦੁਬਾਰਾ ਕਦੀ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੇ, ਅਤੇ ਉਹ ਕਦੀ ਵੀ ਕਿਸੇ ਨੂੰ ਵਹਿਮਾਂ ਭਰਮਾਂ 'ਚ ਨਹੀਂ ਪਾਉਂਦੇ। ਇਸ ਕਰਕੇ ਸਤਿਗੁਰੂ ਜੀ ਦੇ ਮਿਲਾਪ ਦੁਆਰਾ ਬੰਦਗੀ ਕਰਨੀ ਚਾਹੀਦੀ ਹੈ, ਨਾ ਕਿ ਧਾਰਮਿਕ ਪਹਿਰਾਵੇ ਪਾ ਕੇ ਕਿਸੇ ਨੂੰ ਲੁੱਟਣਾ ਚਾਹੀਦਾ, ਗੁੰਮਰਾਹ ਕਰਨਾ ਚਾਹੀਦਾ, ਵਹਿਮਾਂ ਭਰਮਾਂ 'ਚ ਪਾਉਣਾ ਚਾਹੀਦਾ। ਸਗੋਂ ਆਪ ਵੀ ਸਤਿਗੁਰੂ ਦੇ ਲੜ ਲੱਗ ਕੇ ਸੰਸਾਰ ਨੂੰ ਵੀ ਸਤਿਗੁਰਾਂ ਦੇ ਲੜ ਲਾਉਣਾ ਚਾਹੀਦਾ ਹੈ। ਇਹੀ ਗੱਲ ਭਗਤ ਕਬੀਰ ਜੀ ਅੱਜ ਦੇ ਪਾਵਨ ਸ਼ਬਦ ਦੇ ਦੁਆਰਾ ਸਾਨੂੰ ਸਮਝਾਉਂਦੇ ਨੇ ਕਿ ਜਿਹੜਾ ਆਪ ਬੰਦਗੀ ਕਰਕੇ ਦੂਜੇ ਨੂੰ ਜੋੜਦਾ ਹੈ ਉਹੀ ਅਸਲ ਸਾਧੂ ਹੈ, ਸੰਤ ਹੈ, ਅਤੇ ਜਿਹੜਾ ਧਾਰਮਿਕ ਲਿਬਾਸ ਪਹਿਣ ਕੇ ਲੋਕਾਂ ਦੀ ਧਨ ਦੌਲਤ ਠੱਗਦਾ ਹੈ, ਵਹਿਮਾਂ ਭਰਮਾਂ 'ਚ ਪਾਉਂਦਾ ਹੈ, ਇਹੋ ਜਿਹਾ ਸੰਤ ਕਹਿੰਦੇ ਸਾਨੂੰ ਪ੍ਰਵਾਨ ਨਹੀਂ। ਸਤਿਗੁਰੂ ਜੀ ਕਿਰਪਾ ਕਰਨ ਸਾਡਾ ਆਵੇ ਆ ਗਾਵੇ ਆ, ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਜ ਸਾਡੇ ਤੈ ਤੈ ਧੋਤੀਆ ਤੇਰੇ ਪਾਇਨ ਤਗ।

0: ਸਿਮਰੋ ਸਿਮਰ ਸਿਮਰ ਸੁਖ ਪਾਵੋ,
1: ਕਲ ਕਲੇਸ਼ ਤਨ ਮਾਹੇ ਮਟਾਵੋ,
0: ਸਿਮਰੋ ਜਾਸ ਵਿਸ਼ੰਬਰ ਏਕੈ,
1: ਨਾਮ ਜਪਤ ਗੰਤ ਅਨੇਕੈ,
0: ਵੇਦ ਪੁਰਾਣ ਸਿਮਰਤ ਸੁਧਾਕ

0: ਕੈ ਸਿਮਰਨ ਕਾਲ ਪਰ ਹਰੇ,
1: ਪ੍ਰਭ ਕੈ ਸਿਮਰਨ ਦੁਸ਼ਮਣ ਤਰੇ,
0: ਪ੍ਰਭ ਸਿਮਰਤ ਕਿਛ ਵਿਘਨ ਨ ਲਾਗੇ,
1: ਪ੍ਰਭ ਕੈ ਸਿਮਰਨ ਆਂਦਨ ਜਾਗੇ,
0: ਪ੍ਰਭ ਕੈ ਸਿਮਰਨ ਪਵਨ ਵਿਆਪੈ,
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸਰਵ ਨਿਦਾਨ ਨਾਨਕ ਹਰ ਰੰਗ,
0: ਪ੍ਰਭ ਕੈ ਸਿਮਰਨ ਰਿਦ

0: ਸਿਮਰਨ ਤੀਰਥ ਸਨਾਨੀ,
1: ਪ੍ਰਭ ਕੇ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੇ ਸਿਮਰਨ ਹੋਏ ਸੋ ਭਲਾ,
1: ਪ੍ਰਭ ਕੇ ਸਿਮਰਨ ਸੁਫਲ ਫਲਾ,
0: ਸੇ ਸਿਮਰ ਹੈ ਜਿਨ ਆਪ ਸਿਮਰਾਏ,
1: ਨਾਨਕ ਤਾਕੇ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ,
1: ਪ੍ਰਭ ਕੇ ਸਿਮਰਨ ਉਦਰੇ ਮੂਚਾ,
0: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੈ,
1: ਪ੍ਰਭ ਕੇ ਸਿਮਰਨ ਸਭ ਕੋ ਸੂਝੈ,
0: ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ,
1: ਪ੍ਰਭ ਕੇ ਸਿਮਰਨ ਪੂਰਨ ਆਸਾ,
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਰਿਤ ਮਾਹਿ ਸਮਾਏ,
0: ਪ੍ਰਭ ਜੀ ਵਸੇ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰੇ ਸੇ ਤਨ ਬੰਤੇ,
1: ਪ੍ਰਭ ਕੋ ਸਿਮਰੇ ਸੇ ਪਤ ਬੰਤੇ,
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ,
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੇ ਸੇ ਬੇਹ ਮੋਹਤਾਜੇ,
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰੇ ਸੇ ਸੁਖ ਵਾਸੀ,
1: ਪ੍ਰਭ ਕੋ ਸਿਮਰੇ ਸਦਾ ਵਿਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਯਾਲਾ,
1: ਨਾਨਕ ਜਨ ਕੀ ਮੰਗੇ ਰਵਾਲਾ,
0: ਪ੍ਰਭ ਕੋ ਸਿਮਰੇ ਸੇ ਪਾਰੀ ਉਪਕਾਰੀ,
1: ਪ੍ਰਭ ਕੋ ਸਿਮਰੇ ਤਿਨ ਸਦ ਬਰਿਹਾਰੀ,
0: ਪ੍ਰਭ ਕੋ ਸਿਮਰੇ ਸੇ ਮੁਖ ਸਹਾਵੈ,
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ,
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ,
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ,
0: ਸੰਤ ਕਿਰਪਾ ਤੇ ਆਨ ਦਿਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬੂ ਨਾ ਝੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਵਾਨੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਹਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸ,

0: ਸਿਮਰਨ ਅਨਹਦ ਚੁਨਕਾਰ
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
0: ਸਿਮਰੈ ਸੇਜਨ ਜਿਨ ਕੋ ਪ੍ਰਭ ਮਾਇਆ
1: ਨਾਨਕ ਤਿਨ ਜਨ ਸਰਨੀ ਪਇਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਭੇਦ ਪਾਏ
0: ਹਰ ਸਿਮਰਨ ਪਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚੋਂ ਜਾਤੇ
0: ਹਰ ਸਿਮਰਨ ਤਾਰੀ ਸਭ ਤਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਉਸ

0: संत जना के मन विश्राम,
1: नाम दास की ओट
0: हर के नाम उतरे जन कोट।

0: ਜਾਪ ਤਪ ਗਿਆਨ ਸਭ ਧਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਮਨ ਮੱਧੇ ਫਿਰਿਆ
0: ਨਾਨਕ ਪ੍ਰਕਾਰ ਕੀਏ ਬਹੁ ਜਤਨਾ
1: ਪੁੰਨ ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹਾਮੇ ਕਰ ਰਾਤੀ
1: ਵਰਤ ਨੇਮ ਕਰੇ ਬਹੁ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ
1: ਮਹਾ ਉਦਾਸ ਤਪੀਸਰ ਧੀਵੇ
0: ਅਗਨ ਮੈਂ ਹੋਮਤ ਪ੍ਰਾਨ
1: ਕਣਕ ਕਸਬ ਹੈ ਵਰ ਭੂਮ ਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮ ਯਤ ਸਾਧਨ
0: ਨਿਮਖ ਨਿਮ ਕਰ ਸਰੀਰ ਕਟਾਵੇ
1: ਤੋ ਪੀ ਹੋਮੇ ਮੈਲ ਨ ਜਾਵੇ
0: ਹਰ ਕੇ ਨਾਮ ਸੰਸਾਰ ਕਛ ਨਾਹੇ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁੱਟੇ
1: ਗਰਭ ਮਾਨਾ ਮਨ ਤੇ ਹੁਰੇ
0: ਸੋਚ ਕਰੇ ਦਿਨ ਸੋ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੇ
1: ਮਨ ਤੇ ਕਬੂ ਨ ਵਿਖਿਆ ਕਰੇ
0: ਜਲ ਧੋਵੇ ਬਹੁ ਦੇਹ ਅਨੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਿਤ ਬਹੁ ਊਚ
0: ਬਹੁ ਸਿਆਣਪ ਜਮ ਕਾ ਭਉ ਵਿਆਪੇ
1: ਅਨੇਕ ਜਤਨ ਕਰ ਨਿਸ਼ਾਨਾ ਤ੍ਰਾਪੇ
0: ਏਕ ਅਨੇਕ ਅਗਰ ਨਹੀਂ ਬੁਝੇ
1: ਓਟ ਪਾਪ ਦਰਗੇ ਨਹੀਂ ਸੀਜੇ
0: ਛੂਟ ਸੁਨਾਹੀ ਉਬ ਪਿਆਲ
1: ਮੋਹੇ ਵਿਆਪੇ ਮਾਇਆ ਜਾਲ
0: ਅਵਰ ਕਤੂ ਸਗਲੀ ਜਮ ਡਾਨੇ
1: ਗੋਵਿੰਦ ਭਜਨ ਬਿਨ ਦਿਲ ਨਹੀਂ ਮਾਨੇ
0: ਹਰ ਕਾ ਨਾਮ ਜਬ ਦੁਖ ਜਾਏ
1: ਨਾਨਕ

0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੇ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਆਪਸ ਕੋ ਜੋ ਜਾਣੇ ਨੀਚਾ
1: ਸੋ ਗਣੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤੇ ਕਟ ਕਟ ਜੀਨਾ
0: ਮਨ ਆਪਣੇ ਤੇ ਬੁਰਾ ਮਟਾਨਾ
1: ਵੇਖੇ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦਸਤੇਤਾ

0: ਰਾਜ ਸਵਾਰ ਸੰਗਾਰਿਆ
1: ਗਰਭਗਨ ਮੈਂ ਜਿਨੋ ਪਾਰਿਆ
0: ਬਾਲ ਵਿਵਸਥਾ ਤੁਝੇ ਪਿਆਰੇ ਦੂਧ
1: ਪਰ ਜੋਵਨ ਭੋਜਨ ਸੁਖ ਸੋਧ

0: ਥੋਕ ਨਾਨਕ ਤਿਨ ਪਾਇਆ
1: ਗੁਣਤ ਸਾਹੋ ਆਪਣੀ ਦੇ ਰਾਸ
0: ਖਾਤ ਪੀਤ ਵਰਤੇ ਅੰਧ ਲਾਸ
1: ਆਪਣੀ ਅਮਾਨ ਕਛ ਬਾਹਰ ਸਾਹਿਬ ਲੈ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਖੋਵੈ
0: ਵਿਸ਼ਵਾਸ ਨਾ ਹੋਵੇ
1: ਇਸਕੀ ਵਸਤ ਸਾਗੇ ਰੱਖੇ
0: ਪ੍ਰਭ ਕੀ ਆਗਿਆ ਮਾਨੇ ਮਾਥੇ
1: ਉਸਦੇ ਚੌਗਣ ਕਰੇ ਨਿਹਾਲ
0: ਨਾਨਕ ਸਾਹਿਬ ਸਦਾ ਦਿਆਲ
1: ਇੱਕ ਪਾਸ ਮਾਇਆ ਕੇ ਹੇਤ
0: ਸਰ ਪਰ ਹੋਵਤ ਜਾਨ ਨੇਤ
1: ਕੀ ਛਾਇਆ ਸਿਓ ਰੰਗ ਲਾਵੈ
0: ਉਹ ਬਿਨਸੇ ਉਹ ਮਨ ਪਛਤਾਵੇ
1: ਉਹ ਦਿਸੈ ਸੋ ਚਾਲਨ ਹਾਰ
0: ਲਾਟ ਰਿਓ ਤੈ ਅੰਧਾਰ
1: ਆਊ ਸੋ ਜੋ ਲਾਵੇ ਨੇ
0: ਤਾਕੋ ਹਾਥ ਨਾ ਆਵੇ ਕੇ
1: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਤਨ ਕੁਟੰਬ ਸਵਾਇਆ
0: ਮਿਥਿਆ ਹਮੇ ਮਮਤਾ ਮਾਇਆ
1: ਮਿਥਿਆ ਰਾਜ ਜੋਗਨ ਧਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਸ ਅਸਤੀ ਅਸ ਵਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
1: ਮਿਥਿਆ ਧਰੋਹ ਮੋਹ ਅਭਿਮਾਨ
0: ਮਿਥਿਆ ਆਪਸ ਉਪਰ ਕਰਤ ਗਮਾਨ
1: ਅਸਤਰ ਭਗਤ ਸਾਧ ਕੀ ਸਰਣ
0: ਨਾਨਕ ਜਪ ਜਾ ਦੀਵੇ ਹਰ ਕੇ ਚਰਨ
1: ਮਿਥਿਆ ਸ਼ਰਵਣ ਪਰ ਨਿੰਦਾ ਸੁਣੇ
0: ਮਿਥਿਆ ਹਸਤਾ ਦਰ ਕੋ ਹਿਰੇ
1: ਮਿਥਿਆ ਨੇਤਰ ਪੇਖ ਪਰ ਤ੍ਰਿਆ ਰੂਪਾਦ

0: ਜੇ ਮਿਥਿਆ ਸਭ ਪਏ
1: ਸਫਲ ਦੇ ਨਾਨਕ ਹਰ ਹਰ ਨਾਮ ਲੇ
0: ਵਿਰਤੀ ਸਾਕਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਤਿਰਥਾ ਨਾਮ ਬਿਨਾ ਤਾਂ ਆਨੰਦ
1: ਮੁਕਾਮਦਾ ਕੇ ਦਰਗੰਦ
0: ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ
1: ਵੇਗ ਬਿਨਾ ਜੋ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਜਿਉ ਕਿਰਪਨ ਕੇ ਨਾਰਥ ਧਾਮ
0: ਅੰਨ ਧਨ ਤੇਜਨ ਜਹ ਕਟ ਵਸਿਓ ਹਰ ਨਾਮ
1: ਨਾਨਕ ਤਾਂ ਕੇ ਵਲ ਵਲ ਜਾਓ
0: ਰਹਿ ਤਵਰ ਕਛਵ

0: ਰਾਖਪਤੀ
1: ਜਿਹੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ
0: ਤਿਸ ਠਾਕਰ ਕੋ ਰਖ ਮਨ ਮਾਹੇ
1: ਜਿਹੇ ਪ੍ਰਸਾਦ ਸੁਗੰਧਿਤ ਤਨ ਲਾਵਹਿ
0: ਤਿਸ ਕੋ ਸਿਮਰਤ ਪਰਮ ਗਤ ਪਾਵੇ
1: ਜਿਹੇ ਪ੍ਰਸਾਦ ਬਸੇ ਸੁਖ ਮੰਦਰ
0: ਜਿਸੇ ਧਿਆਏ ਸਦਾ ਮਨ ਅੰਦਰ
1: ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪੈਰ ਸਿਮਰੋ ਤਿਸ ਰਸਨਾ
1: ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਵਨ ਜੋਗ
1: ਪ੍ਰਸਾਦ ਪਾਠ ਪਟੰਬਰ ਹੰਡਾਵੇ
0: ਤਿਸੇ ਧਿਆ ਕਤ ਰਵਾਵੇ
1: ਪ੍ਰਸਾਦ ਸੁਖ ਸਹਿ

0: ਸਗਲੀ
1: ਸਾਧਕੇ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਰ ਸਗਲੀ ਖੋਤ
1: ਸੰਗ ਮਿਟੇ ਅਭਿਮਾਨ
0: ਸਾਧਕੇ ਸੰਗ ਪਟੇ ਸੋ ਗਿਆਨ
1: ਸੰਗ ਪੂਜੇ ਪ੍ਰਭ ਨੇਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸੰਗ ਪਾਏ ਨਾਮ ਰਤਨ
0: ਸਾਧਕੇ ਸੰਗ ਇੱਕ ਉਪਰ ਯਤਨ
1: ਸਾਧਕੀ ਮਹਿਮਾ ਵਰਨੇ ਕੌਣ ਪਰਾਨੇ
0: ਨਾਨਕ ਸਾਧਕੀ ਸੋਭਾ ਪ੍ਰਭ ਮੈਂ ਸਮਾਨੀ
1: ਸਾਧਕੇ ਸੰਗ ਅਗੋਚਰ ਮਿਲੇ
0: ਸਾਧਕੇ ਸੰਗ ਸਦਾ ਪਰ ਫੁੱਲੇ
1: ਸੰਗ ਆਵੇ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੰਚਾ
1: ਸੰਗ ਹੋਏ ਸਭ ਕੀ ਰੇਨ
0: ਸਾਧ ਕੇ ਸੰਗ ਮਨੋਹਰ ਵੈਨ
1: ਸੰਗ ਨਾ ਕਤਹੂੰ ਤਾਵੇ
0: ਸਾਧ ਸੰਗ ਅਸਤਦ ਮਨ ਪਾਵੇ
1: ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸੰਗ ਦੁਸ਼ਮਣ ਸਭ ਮੀਤ
0: ਸਾਧੂ ਕੇ ਸੰਗ ਮਹਾਪਨੀਤ
1: ਸੰਗ ਕੇ ਸੋ ਨਹੀਂ ਬੈਰ
0: ਸਾਧ ਕੇ ਸੰਗ ਨਾ ਬੀਗਾ ਪੈਰ

0: ਸਾਧ ਪ੍ਰਭੂ ਬਣਿਆਈ
1: ਸੰਗ ਨਾ ਕਬਹੂ ਧਾਵੈ
0: ਸਾਧ ਕੇ ਸੰਗ ਸਦਾ ਸੁਖ ਪਾਵੈ
1: ਸੰਗ ਬਸਤ ਅਗੋਚਰ ਲਹਿ
0: ਸਾਧੂ ਕੇ ਸੰਗ ਜਰ ਸਹੇ
1: ਸੰਗ ਬਸੇ ਥਾਨ ਉੱਚੇ
0: ਸਾਧੂ ਕੇ ਸੰਗ ਮਹਿਲ ਪਹੁੰਚੇ
1: ਸੰਗ ਦ੍ਰਿੜੇ ਸਭ ਧਰਮ
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕਰਬਾਨ
1: ਸੰਗ ਸਭ ਕੁਲ ਉਧਾਰ
0: ਸਾਧ ਸੰਗ ਸਾਜਨ ਮੀਤ ਕਟੰਬ ਨਸਤਾਰੇ
1: ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਬਰਸਾਵੇ
1: ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕੇ ਸੰਗ ਸੋਭਾ ਸੁਰ ਦੇਵਾ
1: ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੇ ਸੰਗ ਸਬਲ ਜਨਮ
1: ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟਤ ਹੋਤ ਨਿਹਾਲ
1: ਖਤ ਹਰੈ
0: ਸਾਧ ਕੇ ਸੰਗ ਨਰਕ ਪਰ ਹਰੈ
1: ਸੰਗ ਇਹਾਂ ਉਹਾਂ ਸਹਿਲਾ
0: ਸਾਧ ਸੰਗ ਵਿਛੜਤ ਹਰ ਮੇਲਾ
1: ਸੋਈ ਫਲ ਪਾਵੈ
0: ਸਾਧ ਕੇ ਸੰਗ ਨਾ ਬਿਰਤਾ ਜਾਵੇ
1: ਬ੍ਰਹਮ ਸਾਧ ਰਹਿ ਦਵਸੈ
0: ਨਾਨਕ ਉਦਰੇ ਸਾਧ ਸੰਗ ਰਸੈ
1: ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸੰਗ ਨਾ ਮਨ ਤੇ ਵਿਸਰੈ
0: ਸਾਧ ਸੰਗ ਸਰਪਣ ਨਿਸਤਰੈ
1: ਸੰਗ ਲੱਗੇ ਪ੍ਰਭ ਮੀਠਾ
0: ਸਾਧੂ ਕੇ ਸੰਗ ਘਟ ਕਰ ਬੀਠਾ
1: ਆਗਿਆਕਾਰੀ
0: ਸਾਧ ਸੰਗਤ ਪਈ ਹਮਾਰੀ
1: ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਕੀ ਮਹਿਮਾ ਵੇਦ ਨਾ ਜਾਣ ਹੈ
0: ਜੇਤਾ ਸੁਣੇ ਤੇਤਾ ਬਖਿਆਨੇ
1: ਉਪਮਾ ਤ੍ਰਿਹੁ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ

0: ਸਫਲ ਭਲਾ
1: ਬ੍ਰਹਮ ਗਿਆਨੀ ਸੰਗ ਸਗਲੇ ਉਧਾਰ
0: ਨਾਨਕ ਬ੍ਰਹਮ ਗਿਆਨੀ ਜਪੇ ਸੰਗ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ
0: ਬ੍ਰਹਮ ਗਿਆਨੀ ਕੈ ਵਸੇ ਪ੍ਰਭ ਸੰਗ
1: ਬ੍ਰਹਮ ਗਿਆਨੀ ਕੈ ਨਾਮ ਆਧਾਰ
0: ਬ੍ਰਹਮ ਗਿਆਨੀ ਕੈ ਨਾਮ ਪਰਵਾਰ
1: ਬ੍ਰਹਮ ਗਿਆਨੀ ਸਦਾ ਸਦ ਜਾਗਤ
0: ਬ੍ਰਹਮ ਗਿਆਨੀ ਆਗਤ
1: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ
0: ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
0: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
1: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
0: ਬ੍ਰਹਮ ਗਿਆਨੀ ਏਕ ਸੰਗ ਹਿਤਾ
1: ਬ੍ਰਹਮ ਗਿਆਨੀ ਕੈ ਹੋਏ ਅਚਿੰਤ
0: ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ
0: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ
1: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੀ
0: ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ
1: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
0: ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ
0: ਬ੍ਰਹਮ ਗਿਆਨੀ ਸਰਵ ਕਾ ਠਾਕਰ
1: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ
1: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
0: ਬ੍ਰਹਮ ਗਿਆਨੀ ਸਾ ਜੀਵੇ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
0: ਬ੍ਰਹਮ ਗਿਆਨੀ ਪੂਰਨ ਪਰਖ ਵਧਾਤਾ
1: ਬ੍ਰਹਮ ਗਿਆਨੀ ਅਨਾਥ ਕਾ ਨਾਥ
0: ਬ੍ਰਹਮ

0: ਕਈ ਕੋਟ ਹੋਏ ਪੁਜਾਰੀ,
1: ਕਈ ਕੋਟ ਆਚਾਰ ਵਿਵਹਾਰੀ,
0: ਕਈ ਕੋਟ ਪੈ ਤੀਰਥ ਵਾਸੀ,
1: ਕਈ ਕੋਟ ਮਨ ਪਰਮੇ ਉਦਾਸੀ,
0: ਕਈ ਕੋਟ ਵੇਦ ਕੇ ਸਰੋਤੇ,
1: ਕਈ ਕੋਟ ਤਪੀਸ਼ਰ ਹੋਤੇ,
0: ਕਈ ਕੋਟ ਆਤਮ ਧਿਆਨ ਧਾਰੇ,
1: ਕਈ ਕੋਟ ਕਬ ਕਾਮ ਵਿਚਾਰੇ,
0: ਕਈ ਕੋਟ ਨਭ ਤਨ ਨਾਮ ਧਿਆਵੇ,
1: ਨਾਨਕ ਕਰਤੇ ਕਾ ਅੰਤ ਨਾ ਪਾਵੇ,
0: ਕਈ ਕੋਟ ਪੈ ਅਭਿਮਾਨੀ,
1: ਕਈ ਕੋਟ ਅੰਧ ਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਆਤਮ ਨਿਕੋਰ,
0: ਕਈ ਕੋਟ ਪਰ ਦਰਬ ਕੋ ਹਰੇ,
1: ਕਈ ਕੋਟ ਪਰ ਦੁਖ ਨਾ ਕਰੇ,
0: ਕਈ ਕੋਟ ਮਾਇਆ ਸ਼ਰਮ ਮਾਹੇ,
1: ਕਈ ਕੋਟ ਪਰ ਦੇਸ਼ ਪਰ ਮਾਹੇ,
0: ਜਿਤ ਲਾਭੋ ਤਿਤ ਲਗਨਾ,
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ,
0: ਕਈ ਕੋਟ ਸਿਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰਪ ਪਾਏ,
1: ਕਈ ਕੋਟ ਪਾਥਰ ਬਿਰਖ ਨੇ ਪਜਾਏ,
0: ਕਈ ਕੋਟ ਪਵਨ ਪਣੀ ਬੈਸੰਤਰ,
1: ਕਈ ਕੋਟ ਦੇਸ਼ ਭੂਮੰਡਲ,
0: ਕਈ ਕੋਟ ਸਸਿਅਰ ਸੂਰ ਨਿਖੇਤਰ,
1: ਕਈ ਕੋਟ ਦੇਵ ਦਾਨ
0: ਸਗਲ ਸਮਗਰੀ ਆਪਣੇ ਸੂਤ ਧਾਰੇ,
1: ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ,
0: ਕਈ ਕੋਟ ਰਾਜ ਤਮ ਸਾਤਕ,
1: ਕਈ ਕੋਟ ਵੇਦ ਪ੍ਰਾਣ ਸਿਮਰਤ ਸ਼ਾਸਤ,
0: ਕਈ ਕੋਟ ਕੀਏ ਰਤਨ ਸੰਬੰਦ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀਏ ਚਿਰ ਜੀਵੇ,
1: ਕਈ ਕੋਟ ਗਿਰੀ ਮੇ ਸਵਰਨ ਜੀਵੇ,
0: ਕਈ ਕੋਟ ਜਖ ਕਿਨਰ ਪਚਾਸ,
1: ਕਈ ਕੋਟ ਭੂਤ ਪ੍ਰੇਤ ਸ਼ੋਕ ਨਿਰਕਾਸ,
0: ਸਭ ਤੇ ਨੇਰੇ ਸਭੋ ਤੇ ਦੂਰ,
1: ਨਾਨਕ ਆਪਣੇ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸਵਰਗ ਨਿਵਾਸੀ,
0: ਕਈ ਕੋਟ ਜਨਮੇ ਜੀਵੇ ਮਰੇ,
1: ਕਈ ਕੋਟ ਬਹੁ ਜੋਨੀ ਫਿਰੇ,
0: ਕਈ ਕੋਟ ਬੈਠਤੀ ਖਾਹੇ,
1: ਕਈ ਕੋਟ ਕਾਲੇ ਥੱਕ ਪਾਹੇ,
0: ਕਈ ਕੋਟ ਕੀਏ ਤਨਵੰਤ,
1: ਕਈ ਕੋਟ ਮਾਇਆ ਮੈਂ ਚਿੰਤ,
0: ਜੈ ਜੈ ਪਾਣਾ ਤੈ ਤੈ ਰਾਖੇ,
1: ਨਾਨਕ ਸਭ ਕੁਛ ਪ੍ਰਭ ਕੇ ਹਾਥੇ,
0: ਕਈ ਕੋਟ ਪੈ ਵੈ ਰਾਗੀ,
1: ਰਾਮ ਨਾਮ ਸਭ ਤੇ ਨਿਰਲਾਗੀ,
0: ਕਈ ਕੋਟ ਪ੍ਰਭ ਕੋ ਖਜਾਂਤੇ,
1: ਆਤਮ ਮੈਂ ਪਾਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ,
1: ਤਿਨ ਕੋ ਮਿਲਿਓ ਪ੍ਰਭ ਅਵਿਨਾਸ,
0: ਕਈ ਕੋਟ ਮਾਗੇ ਸਤ ਸੰਗ,
1: ਪਾਰ ਬ੍ਰਹਮ ਤਿਨ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਤੇ ਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰ ਖੰਡ,
1: ਕਈ ਕੋਟ ਆਕਾਸ਼ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜੋਤ ਕੀ ਨੋ ਵਿਸਤਾਰ,
0: ਕਈ ਵਾਰ ਪਸਰਿਓ ਪਸਾਰ,

ਪਾਰ ਬ੍ਰਹਮ ਕੇ ਦਾਸ ਕਈ ਕੋਟ ਤਤ ਕੇ ਵੇਤੇ ਕਈ ਕੋਟ ਨਾਮ ਰਸ ਪੀਵੇ।

0: ਜੋਤ ਸੁਭਾਵੈ ਸੋਈ ਕਰਾਵੈ।
1: ਹਾਥ ਹੋਏ ਤਾਂ ਸਭ ਕੁਛ ਲੈ,
0: ਜੋਤ ਸੁਭਾਵੈ ਸੋਈ ਕਰੇ।
1: ਜਾਣਤ ਵਿਖਿਆ ਸਭ ਰਚੇ,
0: ਜਾਣਤ ਆਪਣਾ ਬਚੇ।
1: ਪਰਮੇ ਪੂਲਾ ਦੇ ਦਿਸਤਾਵੇ,
0: ਨਿਮਕ ਮੈਂ ਚਾਰ ਗੁਣ ਫਿਰ ਆਵੇ।
1: ਹਰ ਕਿਰਪਾ ਜਿਸ ਆਪਣੀ ਭਗਤ ਦੇ।

0: ਕਟ ਪੂਰਨ ਬ੍ਰਹਮ ਪ੍ਰਕਾਸ
1: ਨਿਬੰਤ ਆਪ ਬਨਾਈ
0: ਨਾਨਕ ਜੀ ਵੈ ਦੇਖ ਵਡਾਈ
1: ਇਸ ਕਾ ਬਨਾਈ ਇਸ ਹਾਥ
0: ਕਰਨ ਕਰਾ।

0: ਪਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜਿਉਂ ਸਾਸ ਮਿਲਾ ਮਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
1: ਆਪਨ ਵੀ ਆਪੇ ਹੀ ਹਾਰੇ
0: ਅਕੇਲਾ
1: ਦਹਿਲਾ
0: ਦੁਖੀ ਧਰਮ ਤੇ ਰਹਿਤ
1: ਸੰਤ ਕਾ

0: ਬਾਦ ਟੂਟੇ ਹੋ ਰੋਗ
1: ਨਾਨਕ ਸੋ ਜਨ ਸਦਾ ਰੋਗ
0: ਜੋ ਮੰਦਰ ਕੋ ਥਾਮੇ ਥਮਨ
1: ਜੋ ਗੁਰ ਕਾ ਸ਼ਬਦ ਮਨੇ ਅਸਥਮਨ
0: ਜੋ ਪਖਾਣ ਨਾਵ ਚੜ ਧਰੇ
1: ਪ੍ਰਾਣੀ ਗੁਰ ਚੰਦ ਨਾਥ ਨੇ ਸਰੇ
0: ਜਿਉ ਅੰਧਕਾਰ ਦੀਪਕ ਪ੍ਰਗਾਸ
1: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਮਹਾਂ ਧਿਆਨ ਮੈਂ ਮਾਰਗ ਪਾਵੇ
1: ਜੋ ਸਾਧੂ ਸੰਗਤ ਜੋਤ ਪ੍ਰਗਟਾਵੇ
0: ਤਿੰਨ ਸੰਤਨ ਕੀ ਵਾਛੋ ਤੂਰ
1: ਨਾਨਕ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਏ
1: ਪਰਤ ਲਿਖੇ ਕਾ ਲਿਖਿਆ ਪਾਈਏ
0: ਦੁਖ ਸੁਖ ਪ੍ਰਭ ਦੇ ਬਣਹਾਰ
1: ਅਵਰ ਦਿਆ ਤੂ ਤਿਸੇ ਚਿਤਾਰ
0: ਜੋ ਕੁਛ ਕਰੇ ਸੋਈ ਸੁਖ ਮਾਰ।

0: ਅਕਰ ਕੋ ਲੈਣ ਤੂੰ ਆਇਆ,
1: ਰਾਮ ਨਾਮ ਸੰਤਨ ਕਰ ਪਾਇਆ,
0: ਰਾਜ ਅਭਿਮਾਨ ਲਿਹੋ ਮਨ ਮੋਲ,
1: ਰਾਮ ਨਾਮ ਹਿਰਦੇ ਮੈਂ ਧੋਲ,
0: ਰਾਧ ਖੇਪ ਸੰਤ ਸੰਗ ਚਾਲ,
1: ਅਵਧਿਆਰ ਵਿਖਿਆ ਜੰਜਾਲ,
0: ਧਨ ਧਨ ਕਹੇ ਸਭ ਕੋਏ,
1: ਜਲ ਹਰ ਦਰ ਕੈ ਸੋਏ,
0: ਇਹੋ ਵਪਾਰ ਵਿਰਲਾ ਵਪਾਰ,
1: ਨਾਨਕ ਤਾਕੇ ਸਦ ਬਲਿਹਾਰੇ,
0: ਚਰਨ ਸਾਧਕੇ ਤੋਏ ਤੋਏ ਪੀਓ,
1: ਹਰ ਪ੍ਰਸਾਦ ਕੋ ਆਪਣਾ ਜੀਓ,
0: ਸਾਧ ਕੀ ਧੂਰ ਕਰੋ ਇਸਨਾਨ,
1: ਸਾਧ ਉੱਪਰ ਜਾਈਏ ਕਰਬਾਨ,
0: ਸਾਧ ਸੇਵਾ ਬੜ ਭਾਗੀ ਪਾਈਏ,
1: ਸਾਧ ਸੰਗ ਹਰ ਕੀਰਤਨ ਗਾਈਏ,
0: ਅਨਕ ਵਿਘਨ ਤੇ ਸਾਧੂ ਰਾਖੇ,
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ,
0: ਓਟ ਗਹੀ ਸੰਤ ਹੈ ਦਰਿਆਇਆ,
1: ਸਰਬ ਸੁਖ ਨਾਨਕ ਤੇ ਪਾਇਆ,
0: ਮ੍ਰਿਤਕ ਕੋ ਜੀ ਬਾਲਣ ਹਾਰ,
1: ਭੂਖੇ ਕੋ ਦੇਵਤਾ ਧਾਰ,
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ,
1: ਪ੍ਰਭ ਨਿਕੇ ਕਾ ਰਹਿਣਾ ਪਾਹੇ,
0: ਸਭ ਕਿਛ ਤਿਸ ਕਉ ਕਰਨੇ ਜੋਗ,
1: ਤਿਸ ਵਿੱਚ ਦੂਸਰ ਹੋਆ ਨਾ ਹੋਗ,
0: ਜਪ ਜਨ ਸਦਾ ਸਦਾ ਦਿਨ ਰਹਿਣੀ,
1: ਸਭ ਤੇ ਉੱਚ ਨਿਰਮਲੇ ਕਰਨੀ,
0: ਹਰ ਕਿਰਪਾ ਜਿਸ ਕੋ ਨਾਮ ਦਿਆ,
1: ਨਾਨਕ ਸੋ ਜਾ ਨਿਰਮਲ ਧੀਆ,
0: ਜਾ ਕੇ ਮਨ ਗੁਰ ਕੀ ਪ੍ਰਤੀਤ,
1: ਤਿਸ ਜਨ ਆਵੇ ਹਰ ਪ੍ਰਭ ਜੀਤ,
0: ਭਗਤ ਭਗਤ ਸੁਣੀਏ ਤੇ ਹੋ ਲੋਏ,
1: ਜਾ ਕੇ ਹਿਰਦੇ ਕੋ ਹੋਏ,
0: ਸੱਚ ਕਰਨੀ

0: ਅਰਦਾਸ ਕੋ ਦੇ ਵਡਾਈ,
1: ਆਪਣੇ ਸੇਵਕ ਕੋ ਨਾਮ ਜਪਾਈ,
0: ਆਪਣੇ ਸੇਵਕ ਕੀ ਆਪਤ ਰਾਖੇ,
1: ਤਾਂ ਕਿ ਗਤ ਮਿਤ ਕੋਈ ਨਾ ਲਾਖੇ,
0: ਰੱਬ ਕੇ ਸੇਵਕ ਕੋ ਨਾ ਪਹੁੰਚੇ।

0: ਸਾਬਤ ਸੋ ਜਾਣੇ
1: ਆਪਣੇ ਕਾ ਹੁਕਮ ਪਛਾਣੇ
0: ਇਸ ਕੀ ਮਹਿਮਾ ਕੌਣ ਬਖਾਨੋ
1: ਇਸ ਕਾ ਗੁਣ ਕੈ ਏਕ ਨਾ ਜਾਣੋ
0: ਆਠ ਪਰ ਪ੍ਰਭ ਵਸੇ ਹਜੂਰੇ
1: ਓ ਨਾਨਕ ਸੇਈ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇਹ
1: ਮਨ ਤਨ ਆਪਣਾ ਤਿਨ ਜਨ ਦੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਤੋ ਕਾ ਦਾਤਾ
0: ਇਸ ਕੀ ਸਰਬ ਸਭ ਸੁਖ ਪਾਵੇ
1: ਜਿਸ ਦੇ ਦਾਸਾ ਪਾਪ ਮਿਟਾਵੇ
0: ਔਰ ਸਿਆਣ ਸਗਲੀ

0: ਅੰਮ੍ਰਿਤ ਨਿਸ਼ਟ ਪੇਖੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੇ ਤਿਸ ਲਏ ਮਲਾਏ,
1: ਜੀਵਾ ਏਕ ਉਸਤਤ ਨੇਕ
0: ਸਤਿ ਪੁਰਖ।

0: ਕਲਾ ਤਾਰਜਨ ਸਗਲੀ ਮੋਹੀ,
1: ਆਪਣੇ ਚਿਲਤ ਪ੍ਰਭ ਆਪ ਬਣਾਏ,
0: ਆਪਣੀ ਕੀਮਤ ਆਪੇ ਪਾਏ,
1: ਦੂਜਾ ਨਾਹੀ ਕੋਏ,
0: ਸਰਬ ਨਿਰੰਤਰ ਏਕੋ ਸੋਏ।

0: ਹਾਰੇ,
1: ਸਿਮਰਤ ਸਾਥ ਵੇਦ ਵਿਚਾਰੇ,
0: ਮਨ ਕੀ ਪਲਤ ਕਰੋ ਮਨ ਲਾਏ,
1: ਮਨ ਪੰਚਤ ਨਾਨਕ ਫਲ ਪਾਏ,
0: ਸੰਗ ਨ ਚਾਲਸ ਤੇਰੇ ਤਨ,
1: ਤੂੰ ਕਿਆ ਲਪਟਾਵੇ ਮੂਰਖ ਮਨਾ,
0: ਸੁਖਬੀਰ ਕੁਟੰਬਰ ਬਣਤਾ,
1: ਇੰਤੇ ਕਹੋ ਤੁਮ ਕਵਨ ਸਨਾਥਾ,
0: ਰਾਜ ਰੰਗ ਮਾਇਆ ਵਿਸਥਾਰ,
1: ਇੰਤੇ ਕਹੋ ਕਵਨ ਛਟਕਾਰ,
0: ਸਤੀ ਰਥ ਸਵਾਰੀ,
1: ਝੂਠਾ ਟੰਗ ਝੂਠ ਪਸਾਰੀ,
0: ਜੀਏ ਤਿਸ ਬੁਝੇ ਨਾ ਬਿਗਾਨ,
1: ਨਾਮ ਵਿਸਾਰ ਨਾਨਕ ਪਛਤਾਨਾ,
0: ਕੀ ਮਤੂ ਲੇ ਇਆਨੇ,
1: ਭਗਤ ਬਿਨਾ ਕੋ ਡੁੱਬੇ ਸਿਆਣੇ,
0: ਹਰ ਕੀ ਭਗਤ ਕਰੋ ਮਨ ਮੀਤ,
1: ਨਿਰਮਲ ਹੋਏ ਤੁਮਾਰੋ ਚੀਤ,
0: ਕਮਲ ਰਾਖੋ ਮਨ ਮਾਹੇ,
1: ਜਨਮ ਜਨਮ ਕੇ ਕਿਲ ਵਿਖ ਜਾਏ,
0: ਆਪ ਜਪੋ ਅਵਰਾ ਨਾਮ ਜਪਾਵੋ,
1: ਸੰਤ ਕਹਿਤ ਰਹਿਤ ਗਤ ਪਾਵੋ,
0: ਸਾਰ ਕੁਛ ਸਤ ਹਰ ਕੋ ਨਾਉ,
1: ਸਹਿ ਸਵਾਏ ਨਾਨਕ ਗੁਣ ਗਾਓ,
0: ਗੁਣ ਗਾਵਤ ਤੇਰੀ ਉਤਰ ਸਮੈਲ,
1: ਬਿੰਸ ਜਾਏ ਹਉਮੈ ਵਿਖ ਪੈਲ,
0: ਅਚਿੰਤ ਬਸੇ ਸੁਖ ਨਾਲ,
1: ਸਾਸ ਗ੍ਰਾਸ ਹਰ ਨਾਮ ਸੰਭਾਲ,
0: ਛਾੜ

0: ਰੱਬ ਆਪਣਾ ਨਾਨਕ ਜਨ ਧਿਆਇਆ
1: ਸੰਤ ਕਰੋ ਇਹੋ ਕਾਮ
0: ਆਣ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰਾ ਨਾਮ ਜਪਾਵੋ

0: ਪਾਵੇ ਤਾਂ ਸ੍ਰਿਸ਼ਟ ਪਾਏ
1: ਆਪਣੇ ਪਾਣੇ ਲੈ ਸਮਾਏ
0: ਤੁਮ ਤੇ ਪੈਨ ਨਹੀਂ ਕਿਛ ਹੋਏ
1: ਆਪਨ ਸੂਸਕ ਜਗਤ ਪਰ ਹੋਏ
0: ਜਾਂ ਕੋ ਪ੍ਰਭ ਜੀਉ ਆਪ ਬੁਝਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਵੇਤਾ
1: ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੇ ਹਾਥ
1: ਦੀਨ ਦਿਆਲ ਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ

0: ਜਾ ਮੇਰੇ ਹੋ ਗਿਆ
1: ਭਗਤ ਪਾਲੇ ਜੀ ਅਨੁਭਵ ਪਾਤ
0: ਜੋ ਜੋ ਰਚਿਓ ਤਿਸੇ ਤਿਆਗ
1: ਜਿਸ ਭਾਵੇ ਤਿਸ ਲਏ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ।

0: ਪਰਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮਿਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਰਬ ਦੇ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਨ ਧਰਨ ਕਾ ਇਹ ਸੁਆਓ
0: ਆਠ ਪਹਿਰ ਪ੍ਰਭ ਵੇਖੋ ਨੇਰਾ
1: ਮਿਟੇ ਅਗਿਆਨ ਮਿਟੇ ਅੰਧੇਰਾ
0: ਸੁਣ ਉਪਦੇਸ ਹਿਰਦੇ ਵਸਾਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਪਾਲਤ ਪਾਲਤ ਦੋਇ ਲਿਓ ਸਵਾਰ
1: ਰਾਮ ਨਾਮ ਅੰਤਰ ਔਰ ਧਾਰ
0: ਪੂਰੇ ਗੁਰ ਕੀ ਪੂਰੀ ਦੇਖਿਆ
1: ਜਿਸ ਮਨ ਵਸੇ ਤੇ ਸਾਚ ਪਰੇਖਿਆ
0: ਮਨ ਤਨ ਨਾਮ ਲਾ

0: ਦਮੋਦਰ ਦੀਨ ਦਿਆਲ
1: ਦੁਖ ਭੰਜਨ ਪੂਰਨ ਕਰਪਾਲ
0: ਸਿਮਰ ਸਿਮਰ ਨਾਮ ਬਾਰਨ ਬਾਰ
1: ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਵਚਨ
1: ਅਮਲੀ

0: ਗਵਾਜੇ
1: ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ
0: ਪ੍ਰਗਟੇ ਗੋਪਾਲ ਮਹਾਂਤ ਕੇ ਮਾਤੇ
1: ਨਾਨਕ ਉਤਰੇ ਤਿੰਨ ਕੇ ਸਾਥੇ
0: ਸਰਨ ਯੋਗ ਸੁਣ ਸਰਣੀ ਆਏ
1: ਹਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਵੈਰ ਭਏ ਸਭ ਰੇਨ
1: ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋ ਪ੍ਰਸੰਨ ਭਏ ਗੁਰਦੇਵ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਤਰਸ ਕਰਕੇ ਆਪਣੇ ਅੰਦਰ ਘਰ ਦੀਆਂ ਸਮੂਹ ਸੇਵਾਦਾਰ ਬੀਬੀਆਂ ਸਮੂਹ ਸੰਗਤਾਂ ਨੂੰ ਸਤਿਗੁਰ ਜੀ ਭੱਲੇ ਉੱਦਮ ਬਖਸ਼ਿਸ਼ ਕਰਕੇ ਆਪਣੇ ਪਾਵਨ ਚਰਨਾਂ ਦੀ ਹਾਜ਼ਰੀ ਭਰਾ ਕਰਕੇ ਸਤਿਗੁਰੂ ਜੀ ਉਹ ਬਖਸ਼ਿਸ਼ਾਂ ਕੀਤੀਆਂ ਹਨ ਸੰਗਤੀ ਰੂਪ ਦੇ ਵਿੱਚ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ ਜੀ ਇਸੇ ਤਰ੍ਹਾਂ ਸਭ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਪਣੇ ਅੰਦਰ ਘਰ ਦੀਆਂ ਸੇਵਾਵਾਂ ਸਦਾ ਚੜ੍ਹਦੀ ਕਲਾ ਦੇ ਨਾਲ ਲੈਂਦੇ ਰਹਿਣਾ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਸਭ ਨੂੰ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ ਸਭ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰ ਰਹੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ
ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਆਪਣੀ ਅਸੀਸ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ।

ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾ।

मैं क्या मांगो किछु थिर ना रहाई।